ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਰ ਜੁਗ ਜੁਗ ਭਗਤੂ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੀ। ਹਰ ਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ।

ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹਉ ਕਰੀ ਨ ਹੋਈ ਬਲਿਹਾਰੀ ਕੁਦਰਤ

ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੁ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ

ਤੇ ਹਰ ਹਰ ਰੂਪ ਸਮਾਸੀ। ਸੇ ਧੰਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਿਕ ਅਨੇਕ ਅਨੰਤਾ। ਤੇਰੀ ਅਨਿਕ ਕਰਹਿ ਹਰ ਪੂਜਾ ਜੀ, ਤਪ ਤਪ ਹੈ।

ਸਾਥਨ ਪਰਵਾਰ ਪਰੀਆਂ ਸ਼ਬਦ ਗਾ ਬਣੇ ਆਈਆਂ ਸਭ ਦੂਤਾਂ ਗਾਵੋ ਹਰੀ ਕੀਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ

ਕਾਰਜ ਸਭ ਸੁਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ, ਘਰ ਤਾਂ ਤੇਰੈ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਾਉ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰਹੁ ਪਿਆਰੂ। ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕਾਉ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੁਆ, ਤਿਤ ਘਰ ਅਨਹਦ ਵਾਜੇ। ਅਨੰਦ ਸੁਨਹੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ।

ਬਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ

ਪਏ ਹੋਈ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਏ ਨਾਹੀ ਉੱਥੈ ਤੇਰੀ ਰੱਖ। ਅਗਨੀ ਉਦਰ ਮਾਹੀ, ਸੁਣਕੇ ਜਮਕੇ ਦੂਤ, ਨਾਏ ਤੇਰੇ ਛੱਡ ਜਾਹੇ। ਪਾਉ ਜਲ ਬਿਖਮ ਸਗਾਹੋ, ਗੁਰ ਸਭ ਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮਹਿ ਏਹੋ ਪੁੰਨ, ਗੁਣ ਗੋਵਿੰਦ ਗਾਹੇ। ਸਭ ਸਹਿ ਨੋ ਕਿਰਪਾਲ ਸੰਭਾਲੇ, ਸਾਹੇ ਸਾਹੇ ਬਿਰਤਾ ਕੋਈ ਨਾ ਜਾਏ। ਜੇ ਆਵੈ ਤੁਦੇ ਆਹੇ, ਸਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ। ਕਹੁ ਨਾਨਕ ਕਿਰਪਾ ਕਰੇ, ਜਿਸਨੂੰ ਇਹ ਵਥ ਦੇ। ਜਗ ਮੈਂ ਉੱਤਮ ਕਾਢੀ ਹੈ, ਵਿਰਲੇ ਕੇ ਮਹੱਲਾ ਪੰਜਵਾਂ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹੱਲਾ ਪੰਜਵਾਂ। ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੂੰ ਬਕੂੰ ਸੁਬਰਸਨਾ, ਦੀਜੈ ਪ੍ਰਾਨ ਅਕੂਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿਕਾਰ ਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਬਖਸ਼ੀ ਸਾਹਿਬ ਸੰਗਤ ਬੜੀ ਸ਼ਰਧਾ ਭਾਵਨਾ ਸਤਿ ਮਹਾਰਾਜ ਨੇ ਕਿ ਉਹਦੇ ਬੈਠ ਕੇ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਸ਼ਰਨ ਕੀਤੇ ਨੇ। ਸੰਧਿਆ ਸਮਾਂ ਜਾਣ ਕੇ ਸੁਧਾਰਿਆ ਸਾਹਿਬ ਦੇ ਪਾਠ ਸ਼ਰਨ ਕੀਤੇ ਹਨ। ਸਾਧ ਸੰਗਤ ਜੀ, ਅਰਦਾਸ ਚਾਲ ਦੀਆਂ ਪ੍ਰੇਮ ਰਾਜ ਬਖਸ਼ੇ ਪਿੱਤਰ ਗੁਰਬਾਣੀ ਸ਼ਰਨ ਕੀਤੇ ਨੇ। ਸਾਜ ਦਾ ਸਵਾਗਤ ਗੁਰੂ ਸਾਹਿਬਾਂ ਨੇ ਗੁਰੂ ਖਾਤਾ ਨੂੰ ਬਖਸ਼ਿਸ਼ ਕੀਤਾ ਹੈ। ਸਵਾਗਤ ਸਾਧ ਸੰਗਤ ਜੀ, ਸ਼ਾਮਲ ਕੀ ਰੰਭ ਹੋ ਰਹੇ ਨੇ ਆਪ ਸੰਗਤ ਨੂੰ ਪਤਾ ਹੈ। ਸਭ ਤੋਂ ਪਹਿਲਾਂ ਆਰਤੀ ਕੀਰਤਨ ਆਪ ਸਿੰਘ ਦੁਆਰਾ ਠੀਕ 7 ਵਜੇ ਤੱਕ ਭਾਈ ਹਰਪ੍ਰੀਤ ਸਿੰਘ ਦੀ ਆਪ ਸੰਗਤਾਂ ਨੂੰ ਬੜਾ ਚਰਨਾ ਜੋੜਨ ਦਾ ਮਹਾਨ ਪ੍ਰਾਰਾ ਕਰਨਗੇ। 7 ਤੋਂ 7 ਵਜੇ ਤੱਕ ਕਥਾ ਕਰਨਗੇ ਭਾਈ ਗੁਰਮੇਲ ਸਿੰਘ ਜੀ, ਜੋ ਬਾਹਰੋਂ ਸਾਡੇ ਪਾਸ ਮਹਾਨ ਵਿਦਵਾਨ ਵੀ ਆਏ ਨੇ। ਆਪ ਸੰਗਤਾਂ ਨੇ ਬੇਨਤੀ ਕਿ ਜ਼ਰੂਰ ਗੁਰੂ ਕਰਾਓ ਅਤੇ ਆਣ ਕੇ ਕਥਾ ਕੀਰਤਨ ਸਾਹਿਬ ਨੂੰ ਕਿਰਪਾਲਤਾ ਕਰੋ। ਤੋ ਦੂਸਰਾ ਕੀਰਤਨ ਜੋ ਹੈ 7:30 ਤੋਂ 7:45 ਤੋਂ 8:30 ਤੱਕ ਉਹ ਕਰਨਗੇ ਭਾਈ ਸੁਭਾਸ਼ ਮਾ ਜਥਾ। ਸਾਰੇ ਸੰਗਤ ਨੇ ਬੇਨਤੀ 8:30 ਤੱਕ ਮਾਰੇ ਕਥਾ ਕਿਸੇ ਤੋਂ ਬਾਅਦ ਸ਼ਰਨ ਕਰਨ ਵਾਸਤੇ ਮਾਰੇ ਚਰਨ ਯਾਦ ਨੇ ਭਰੋ ਜੀਵਨ ਕਿਹੜੀ ਸਫਲਾ ਕਰੋ। ਸਾਧ ਸੰਗਤ ਜੀ, ਆਪ ਸੰਗਤ ਨੂੰ ਪਤਾ ਹੈ ਕਿ ਗੁਰੂ ਘਰ ਨਾਲ ਸਾਥ ਸਾਲ ਦੀਆਂ ਜਿੱਦਾਂ ਬਿਲਡਿੰਗਾਂ ਨੇ ਬਣ ਰਹੀਆਂ ਨੇ, ਇਹਨਾਂ 'ਚ ਮਿਹਨਤ ਮਾਇਆ ਲੱਗ ਰਹੀ ਹੈ। ਤੋ ਬੇਨਤ ਪੁਰਾਣ ਹੋਣ ਤੋਂ ਸਾਧ ਸੰਗਤ ਜੀ, ਮਿਹਨਤ ਮਾਇਆ ਇਹਨਾਂ ਬਿਲਡਿੰਗਾਂ ਦੀ ਸੰਪੂਰਨਤਾ ਵਾਸਤੇ ਨੁਕਸਾਨ ਸਫਰ ਕਰਦੇ ਹਾਂ। ਸੰਗਤਾਂ ਨੇ ਭੇਟਾਂ ਕੀਤੀਆਂ ਨੇ, ਸੋ ਵਡਭਾਗੀ ਹਨ। ਔਰ ਸਾਧ ਸੰਗਤ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਮਾਇਆ ਭੇਟਾ ਨੇ, ਕਿਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਮਾਇਆ ਭੇਟਾ ਕਰਕੇ ਇਹਨਾਂ ਜੋ ਸਾਰੇ ਮਿਲ ਕੇ ਸੰਪੂਰਨ ਕਰੀਏ। ਸਾਧ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਜੋ ਲੜੀਵਾਰ ਪਾਠ ਸਾਰੋ ਸਰਵ ਕਰ ਰਹੇ ਹੋ, ਮਿਹਨਤ ਪਰਿਵਾਰ ਘਰਾਂ 'ਚ ਬੈਠ ਕੇ ਕਰ ਰਹੇ ਨੇ, ਸੋ ਉਹਨਾਂ ਦੀ ਸੰਪੂਰਨਤਾ ਵਾਸਤੇ ਜੋ ਸਾਰਾ ਸਿਸਟਮ ਜਿਹੜਾ ਉਹ ਇਕੱਠਾ ਕਰਨਾ, ਸੋ ਇਕੱਠੇ ਇੱਕ ਵਾਰੀ ਭੋਗ ਪੈਣਗੇ। ਉਹਦੇ ਵਾਸਤੇ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਭਾਈ ਰਜਿੰਦਰ ਸਿੰਘ ਨਾਲ ਸੰਪੂਰਨ ਸੰਪਰਕ ਕਰਕੇ ਉਹਨਾਂ ਨੂੰ ਫੋਨ ਕਰਕੇ ਸੋ ਆਪਣਾ ਸਾਰਾ ਜਿਹੜਾ ਪ੍ਰੋਗਰਾਮ ਉਹਨਾਂ ਨਾਲ ਸਾਂਝਾ ਕਰੋ। ਉਹਨਾਂ ਦਾ ਟੈਲੀਫੋਨ ਨੰਬਰ ਹੈ 408-7124145। ਸਾਧ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਜ਼ਰੂਰ ਫੋਨ ਕਰ ਲੈਣਾ। ਜੁਲਾਈ 16 ਨੂੰ ਹੈ ਸੰਗਰਾਂਦ, ਸਾਵਣ ਦੇ ਮਹੀਨੇ ਦੀ ਅਤੇ ਸ਼ਹੀਦੀ ਦਿਵਸ ਭਾਈ ਧਰਮ ਸਿੰਘ ਜੀ ਦਾ। ਆਓ ਸਾਧ ਸੰਗਤ ਜੀ, ਹਾਜ਼ਰੀਆਂ ਭਰਨੀਆਂ ਨੇ। ਜੁਲਾਈ 13-17 ਤੱਕ ਇੱਕ ਫ੍ਰੀ ਗੁਰਮਤਿ ਕੈਂਪ ਚੱਲ ਰਿਹਾ ਬੱਚਿਆਂ ਦਾ, ਜੋ ਤੁਸੀਂ ਆਪ ਬਾਹਰ ਦੇਖ ਰਹੇ ਹੋ। ਜਿਨ੍ਹਾਂ ਦੇ ਬੱਚੇ ਅਜੇ ਤੱਕ ਨਹੀਂ ਹੈ, ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਲਿਆ ਕੇ ਜ਼ਰੂਰ ਬੱਚਿਆਂ ਨੂੰ ਇਹ ਸਮਾਂ ਜ਼ਰੂਰ ਅਵੇਲ ਕਰਨਾ ਚਾਹੀਦਾ। ਸਤਿ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਹੁਣ ਭਾਈ ਸਾਹਿਬ ਤਿਆਰ ਨੇ, ਉੱਥੇ ਦਰਮ ਕਰਨਗੇ, ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਸਵੇਂ ਪਾਸੋਂ ਹਾਜ਼ਰੀਆਂ ਭਰਦੇ ਹਾਂ, ਬਾਣੀ ਪੜ੍ਹਦੇ ਹਾਂ, ਸ਼ਬਦ ਗਾਇਨ ਕਰਦੇ ਹਾਂ, ਇੱਕ ਨਹੀਂ ਬੇਅੰਤ ਗਲਤੀਆਂ ਹੋ ਹੀ ਜਾਂਦੀਆਂ ਹਨ, ਕਿਉਂਕਿ ਬਾਣੀ ਬਹੁਤ ਵੱਡਾ ਸਮੁੰਦਰ ਹੈ। ਸਮਰੱਥ ਗੁਰੂ ਸਿਰਹੱਥ ਤ੍ਰਿਓ ਆਓ ਜੀ, ਹੁਣ ਸਮਾਂ ਹੋਇਆ ਹੈ ਕਥਾ ਦਾ। ਅਤਿ ਸਤਿਕਾਰਯੋਗ ਪਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ, ਤਿੰਨ ਆਪਾਂ ਸਰਵਣ ਕਰਦੇ ਹਾਂ ਜੀ ਹੋਈਆਂ ਭੁੱਲਾਂ ਦੇ ਕਿਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਾਰਨ ਪੂਰੇ ਸਤਿਗੁਰੂ ਜਗਤ ਗੁਰੂ ਵਾਲੀਏ ਕੁਲ ਆਲਮ ਗੁਰੂ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੀ ਜਗ ਦੀ ਜੋਤ

ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀ ਸਰਵੱਤਰ ਮਾਈ ਭਾਈ ਗੁਰਸਿੱਖ ਬਹੁਤ ਵੱਡਿਆਂ ਭਾਗਾਂ ਵਾਲੇ ਓ ਗੁਰੂ ਕੀ ਅਪਾਰ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਰੋਜ਼ਾਨਾ ਰੁਝੇਵਿਆਂ ਭਰੀ ਜ਼ਿੰਦਗੀ ਚੋਂ ਯਤਨ ਕਰਦੇ ਹੋ ਜ਼ਿੰਦਗੀ ਦੇ ਕੁਝ ਪਲ ਕੁਝ ਘੜੀਆਂ ਕੁਝ ਸਵਾਸ ਜਿਹੜੇ ਨੇ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਰਗਾਹ ਵਿੱਚ ਸਜ ਕਰਕੇ ਗੁਰੂ ਸਵਾਰਿਆਂ ਦੀ ਸੰਗਤ ਕਰਕੇ ਰਸਨਾ ਦੁਆਰੇ ਗੁਰੂ ਗੁਰੂ ਦੇ ਜਾਪ ਨੂੰ ਜਪ ਕੇ ਜੀਵਨ ਲੇਖੇ ਲੱਗ ਜਾਵੇ। ਗੁਰੂ ਚਰਨਾਂ ਚ ਅਰਦਾਸ ਰੋਜ਼ਾਨਾ ਕਰਦੇ ਹੋ ਹਮ ਸਰ ਦੀਨ ਦਿਆਲ ਨ ਤੁਮ ਸਰ, ਸਾਡੇ ਵਰਗਾ ਗਰੀਬ ਕੋਈ ਨਹੀਂ ਹੈ ਤੇ ਤੁਹਾਡੇ ਵਰਗਾ ਸਤਿਗੁਰੂ ਜੀ ਦਾਤਾ ਤੇ ਦਿਆਲੂ ਕੋਈ ਨਹੀਂ ਹੈ, ਤੁਸੀਂ ਦਇਆਵਾਨ ਹੋ। ਹਮ ਸਰ ਦੀਨ ਦਿਆਲ ਨ ਤੁਮ ਸਰ, ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਨ।

0: ਸਾਹਿਬ ਕਹਿੰਦੇ ਬਹੁਤ ਜਨਮ ਵਾਹਿਗੁਰੂ ਵਾਹਿਗੁਰੂ। ਇੱਕ ਜਨਮ ਦੀ ਗੱਲ ਨਹੀਂ ਹੈ, ਕਈ ਜਨਮ ਲੰਘ ਗਏ ਨੇ ਬਹੁਤ ਲੰਮਾ ਕਰਕੇ, ਇੱਕ ਨਹੀਂ ਹੈ। ਚੇਤਾ ਰੱਖ ਲੋ ਸੁਰਤ ਵਿੱਚ, ਕਈ ਜਨਮ ਪਏ ਕੀਟ ਪਤੰਗਾ ਸਾਰਾ ਸ਼ਬਦ। ਬਹੁਤ ਜਨਮ ਬਿਸ਼ੁਰੇ ਥੇ ਮਾਧੋ, ਪਰ ਇਹੋ ਆਹ ਜਿਹੜਾ ਜਨਮ ਦੇ ਦਿੱਤਾ ਮਨੁੱਖਾ ਵਾਲਾ, ਦੇਹੀ ਬਖਸ਼ ਕਰ ਦਿੱਤੀ ਹੈ ਸਤਿਗੁਰੂ ਜੀ, ਬਖਸ਼ਿਸ਼ ਕਰ ਦਿੱਤੀ ਹੈ, ਕਿਰਪਾ ਕਰਦੇ ਹੋ ਇਹੋ ਜਨਮ ਤੁਹਾਰੇ
1: ਲੇਖੇ
0: ਇਹ ਲੇਖੇ ਵਿੱਚ ਲੱਗ ਜਾਵੇ, ਕਬੂਲ ਹੋ ਜਾਵੇ। ਭਾਵ ਗੁਰੂ ਗੁਰੂ ਦੇ ਜਾਪ ਨੂੰ ਜਪਦਿਆਂ, ਗੁਰੂ ਸਵਾਰਿਆਂ ਦੀ ਸੰਗਤ ਕਰਦਿਆਂ, ਅੰਮ੍ਰਿਤ ਬਾਣੀ ਪੜ੍ਹਦਿਆਂ ਇਹ ਜੀਵਨ ਤੁਹਾਡੇ ਲੇਖੇ ਘੜੀਆਂ ਕਬੂਲ ਹੋ ਜਾਵਣ। ਇਹੋ ਜਨਮ ਤੁਹਾਰੇ ਲੇਖੇ ਕਹਿ ਰਵਦਾਸ, ਆਸ ਲੱਗ ਜਿਉ, ਆਸਾ ਲੱਗ ਕੇ ਮੈਂ ਜਿਉ ਰਿਹਾ ਹੈ। ਸਤਿਗੁਰੂ ਜੀ ਕਿਰਪਾ ਕਰੋ, ਚਿਰ ਭਇਓ ਦਰਸ਼ਨ ਦੇਖੇ। ਚਿਰ ਤੋਂ ਭਾਵ ਕੀ ਹੈ ਵੀ ਰਵਿਦਾਸ ਜੀ ਨੂੰ ਦੀਦਾਰ ਹੋ ਗਏ ਸਨ, ਪਰ ਸਮਾਂ ਮੇਰਾ ਹੋ ਗਿਆ ਹੈ। ਪਰ ਕਹਿੰਦੇ ਉਹ ਘੜੀ ਸੁਹਾਵੀ ਫਿਰ ਆ ਜਾਵੇ, ਜਿਸ ਕਰਕੇ ਮੈਂ ਉਡੀਕਦਾ ਆ ਵੀ ਤੁਹਾਡੇ ਦੀਦਾਰ ਹੋ ਜਾਣ। ਉਡੀਨੀ ਉਡੀਨੀ ਉਡੀਨੀ ਕਬ ਘਰ
1: ਆਵੇ,
0: ਉਡੀਕਦੀਆਂ ਉਡੀਕਦੀਆਂ, ਜਿਹਨੇ ਉਡੀਕ ਲਾਈ ਹੈ ਉਹਦੇ ਘਰ ਚ ਪਤੀ ਪਰਮਾਤਮਾ ਆ ਜਾਵੇਗਾ। ਅੱਜ ਦਾ ਜੋ ਸਵੇਰੇ ਹੁਕਮਨਾਮਾ ਸੀ ਸਾਹਿਬਾਂ ਨੇ ਇਹੀ ਤਾਂ ਬਖਸ਼ਿਸ਼ ਕੀਤੀ ਸੀ ਨਾ, ਹਰ ਪਹਿਲੜੀ ਲਾ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ, ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਤਿਗੁਰ ਨਾਮ ਦ੍ਰਿੜਾਇਆ ਸਤਿਗੁਰ ਗੁਰ ਪੂਰਾ, ਰਾਧੋ ਸਭ ਕਿਲਵਖ ਪਾਪ ਗਵਾਇਆ, ਸਹਿਜ ਆਨੰਦ ਹੋਆ ਵੱਡ ਭਾਗੀ, ਮਨ ਹਰ ਹਰ ਮੀਠਾ ਲਾਇਆ, ਜਣ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜਰ ਜਾਇਆ। ਪਹਿਲੀ ਜਿਹੜੀ ਸਿੱਖਿਆ ਹੈ ਪਾਤਸ਼ਾਹ ਜੀ ਨੇ ਆਰੰਭ ਕੀਤਾ ਵੀ ਗੁਰੂ ਨਾਲ ਮਿਲਾਪ ਕਿਵੇਂ ਹੋਣਾ ਹੈ, ਦੂਜੀ ਸਿੱਖਿਆ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਇਹਦੇ ਵਿੱਚ ਮਹਾਰਾਜ ਨੇ ਕਿਹਾ ਵੀ ਹੋਮੇ ਦਾ ਤਿਆਗ ਕਰ ਦੇ। ਅਗਰ ਜੇ ਤੂੰ ਮਿਲਣਾ ਚਾਹੁੰਦੀ ਹੈ ਜੀਵ ਰੂਪ ਇਸਤਰੀ, ਹੋਮੇ ਦਾ ਤਿਆਗ ਕਰ ਦੇ। ਜਦੋਂ ਹੋਮੇ ਦਾ ਤਿਆਗ ਕਰੇਗੀ ਤੇਰੇ ਅੰਦਰ ਗੁਰੂ ਦਾ ਨਿਰਮਲ ਭੈ ਆ ਜਾਵੇ। ਤੀਸਰੀ ਸਿੱਖਿਆ ਮਹਾਰਾਜ ਜੀ ਕਹਿੰਦੇ ਨੇ, ਹਰ ਤੀਜੜੀ ਲਾਮਣ ਚਾਹੋ ਭਇਆ ਬੈਰਾਗੀਆ ਬਲਰਾਮ ਜੀਓ। ਦੇਖੋ ਚੇਤਾ ਰੱਖੋ, ਜਿਸ ਵੇਲੇ ਬੱਚੀ ਦਾ ਆਨੰਦ ਕਾਰਜ ਹੁੰਦਾ ਹੈ ਸਾਰਾ ਕੁਝ ਹੋ ਜਾਂਦਾ, ਬੜਾ ਚਾਅ ਹੁੰਦਾ, ਬੜਾ ਚਾਅ ਹੁੰਦਾ, ਬੜੀਆਂ ਖੁਸ਼ੀਆਂ ਹੁੰਦੀਆਂ ਨੇ। ਪਰ ਜਿਸ ਵੇਲੇ ਭੈਣ ਦਾ ਡੋਲਾ ਤੁਰਦਾ ਹੈ, ਭਾਵੇਂ ਜਿੰਨਾ ਮਰਜ਼ੀ ਕੋਈ ਪੱਥਰ ਦਿਲ ਹੋਵੇ, ਮਾਂ ਬਾਪ ਉਦੋਂ ਜ਼ਰੂਰ ਅੱਖਾਂ ਚੋਂ ਅੱਥਰੂ ਡਿੱਗ ਪੈਂਦੇ ਨੇ, ਕਿਰ ਜਾਂਦੇ ਨੇ। ਵੈਰਾਗ ਪੈਦਾ ਹੋਇਆ, ਚਾਹ ਸੀ ਤੇ ਵੈਰਾਗ ਪੈਦਾ ਹੋਇਆ, ਤੇ ਉਸੇ ਵੈਰਾਗ ਵਿੱਚ ਉਹਦੀ ਪ੍ਰਾਪਤੀ ਹੋ ਗਈ ਹੈ। ਫਿਰ ਚੌਥੜੀ ਲਾਹ ਮਣ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ, ਪਤੀ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਵੱਡਿਆਂ ਭਾਗਾਂ ਵਾਲੇ ਹੋ, ਰੋਜ਼ਾਨਾ ਦੇ ਨੇਮੀ ਪ੍ਰੇਮੀ ਗੁਰੂ ਦਰਬਾਰ ਵਿੱਚ ਆ ਕੇ ਸਜ ਜਾਂਦੇ ਹੋ, ਗੁਰੂ ਕੀ ਅੰਮ੍ਰਿਤ ਬਾਣੀ ਸਰਵਣ ਕਰਕੇ ਜੀਵਨ ਦੇ ਲਾਹੇ ਪ੍ਰਾਪਤ ਕੀਤੇ ਜਾਂਦੇ ਨੇ। ਆਓ ਅੱਜ ਦੇ ਅੰਮ੍ਰਿਤ ਬਚਨਾਂ ਨਾਲ ਗੁਰੂ ਸਵਾਰੀ ਸੰਗਤ ਜੀ ਸਾਂਝ ਕਰਨ ਦਾ ਨਿਮਾਣਾ ਜਿਹਾ ਯਤਨ ਕਰੀਏ, ਸਾਰੇ ਮਾਈ ਭਾਈ ਬਹੁਤ ਹੀ ਪਿਆਰ ਵਿੱਚ।

0: ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਤੇ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੋਹੇ ਇੱਕ ਇੱਕ ਦੋ ਠਾਏ ਨਾ ਜਾਣਿਓ ਸੁਪਨ ਇੱਕ ਪ੍ਰਤੱਖ ਇੱਕ ਇੱਕ ਸੁਮਾਲੀਨੋ ਤੀਸ ਏਕਰ ਪੰਜ ਸਿੱਧ ਪੈ ਤੀਸ ਨਖੀਣੋ ਇੱਕੋ ਜੇ ਲੱਖ ਲਖੋ ਲੱਖ ਹੈ ਇੱਕ ਇੱਕ ਕਰ ਵਰਣਿਓ ਗੁਰ ਅਮਰਦਾਸ ਜਾਲਪ ਭਣੈ ਤੂੰ ਇੱਕ ਲੋੜ ਹੈ
1: ਇੱਕ ਮੰਨਿਓ
0: ਇੱਕ ਮੰਨਿਓ ਬਸ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾਲ।

ਗਰੀਬ ਬਨਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਜਿੰਨਾ ਚਿਰੇ ਮਨ ਲਹਿਰਾਂ ਵਿੱਚ ਆ, ਜਿਵੇਂ ਪ੍ਰਤੱਖ ਸਰੀਰ ਕਿਧਰੇ ਨਦੀ ਦਰਿਆ ਵਿੱਚ ਰੁੜਦਾ ਜਾਵੇ ਤੇ ਉਹਦੀਆਂ ਛੱਲਾਂ ਪੈਂਦੀਆਂ ਨੇ, ਲਹਿਰਾਂ ਉੱਠਦੀਆਂ ਨੇ, ਉਹਨਾਂ ਲਹਿਰਾਂ ਦੇ ਵਿੱਚ ਉਰਲਾ ਪਰਲਾ ਬੰਨਾ ਕਿਨਾਰਾ ਨਜ਼ਰ ਨਹੀਂ ਆਉਂਦਾ। ਆਪਾਂ ਯਤਨ ਕਰਦਾ ਕਿਨਾਰੇ ਤੇ ਲੱਗ ਜਾਵਾਂ, ਪਰ ਛੱਲਾਂ ਐਸੀਆਂ ਆਉਂਦੀਆਂ ਨੇ ਉਹ ਰੋੜ ਕੇ ਲਈ ਜਾਂਦੀਆਂ, ਕਿਨਾਰਾ ਮਿਲਦਾ ਹੀ ਨਹੀਂ ਹੈ। ਇਸੇ ਤਰ੍ਹਾਂ ਗੁਰੂ ਸਵਾਰੀ ਸੰਗਤ ਜੀ, ਇਹ ਸੰਸਾਰ ਦੇ ਵਿੱਚ ਜਿਹੜੇ ਪਦਾਰਥ ਨੇ ਜਲ ਰੂਪ ਨੇ, ਤਾਂ ਮਹਾਰਾਜ ਕਹਿੰਦੇ ਜਲ ਰੂਪ ਨੇ ਤੇ ਲਹਿਰਾਂ ਕਿਹੜੀਆਂ ਨੇ? ਵਿਕਾਰਾਂ ਰੂਪੀ ਲਹਿਰਾਂ ਨੇ। ਜਿਵੇਂ ਜਿਵੇਂ ਪਦਾਰਥ ਪੈਦਾ ਹੁੰਦੇ ਨੇ, ਬੰਦਗੀ ਤੋਂ ਸੱਖਣਾ ਪੁਰਸ਼ ਹੈ, ਤੇਵੇਂ ਤੇਵੇਂ ਅੰਦਰ ਵਿਕਾਰ ਪੈਦਾ ਹੋ ਰਹੇ ਨੇ, ਉਹਨਾਂ ਵਿਕਾਰਾਂ ਦੇ ਵਿੱਚ ਲਹਿਰਾਂ ਦੇ ਵਿੱਚ ਰੁੜਦਾ ਜਾ ਰਿਹਾ, ਉਹਨੂੰ ਉਰਲਾ ਬੰਨਾ ਨਜ਼ਰ ਨਹੀਂ ਆਉਂਦਾ। ਤ੍ਰਿਸ਼ਨਾ ਐਸੀ ਪ੍ਰਬਲ ਹੋ ਜਾਂਦੀ ਹੈ ਵੀ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਹੋਰ ਹੋਰ ਹੋਰ ਹੋਰ ਅਗਾਂਹ ਤੁਰਦਾ ਹੈ। ਮੇਰੇ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ, ਵੱਡੇ ਵੱਡੇ ਰਾਜਨ ਅਰ ਭੂਮਣ ਤਾਂ ਕਿ ਤ੍ਰਿਸ਼ਨ ਨਾ ਬੁਝੇ, ਲਪਟ ਰਹੇ ਮਾਇਆ ਸੰਗ ਮਾਤੇ। ਮਾਤੇ ਨੂੰ ਘੁੱਟ ਕੇ ਪੜ੍ਹਨਾ ਜੀ, ਪੂਰਾ ਘੁੱਟ ਕੇ। ਮਾਤੇ ਮਸਤ ਹੋ ਗਏ ਨੇ, ਜੇ ਪੋਲੇ ਕਹੋਗੇ ਮਾਤੇ ਅਰਥ ਹੋਰ ਬਣ ਜਾਵੇਗਾ। ਮਾਤੇ ਤੋਂ ਭਾਵ ਮਾਤੇ ਮਤੰਗ, ਉੱਥੇ ਹੁੰਦਾ ਨਾ ਤੇਵੇਂ ਮਾਤੇ ਮਸਤ, ਉਹਦੇ ਵਿੱਚ ਹੀ ਮਸਤ ਹੋ ਗਏ ਪਦਾਰਥਾਂ ਦੇ ਵਿੱਚ। ਮਹਾਰਾਜ ਕਹਿੰਦੇ ਵੱਡੇ ਵੱਡੇ ਰਾਜਨ ਅਰ ਭੂਮਣ ਤਾਂ ਕਿ ਤ੍ਰਿਸ਼ਨ ਬੁਝੀ, ਲਪਟ ਰਹੇ ਮਾਇਆ ਸੰਗ ਮਾਤੇ ਲੋਚਨ। ਅੱਖਾਂ ਲੋਚਨ ਕਛੂ ਨਾ ਸੂਝੀ, ਵਿਖਿਆ ਮਾ ਕਿ ਨਹੀਂ ਤ੍ਰਿਪਤ ਨਾ ਪਾਈ। ਦੱਸੋ ਪਦਾਰਥਾਂ ਵਿੱਚ ਵਿਕਾਰਾਂ ਵਿੱਚ ਕਦੇ ਤ੍ਰਿਪਤੀ ਪੈਂਦੀ ਹੈ, ਕਦੇ ਤ੍ਰਿਪਤੀ ਨਹੀਂ ਆਉਂਦੀ। ਦ੍ਰਿਸ਼ਟਾਂਤ ਬੜਾ ਪਿਆਰਾ ਦਿੱਤਾ ਹੈ ਮਹਾਰਾਜ, ਕਿਵੇਂ ਤ੍ਰਿਪਤੀ ਨਹੀਂ ਆਉਂਦੀ? ਮਹਾਰਾਜ ਕਹਿੰਦੇ ਜਿਵੇਂ ਈਂਧਣ ਲੱਕੜਾਂ ਨੇ, ਲੱਕੜਾਂ ਦਾ ਢੇਰ ਲੱਗਾ ਹੈ। ਵੇਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਜਿਉਂ ਜਿਵੇਂ ਜਿਉਂ ਪਾਵਕ ਅੱਗ ਹੈ, ਈਂਧਣ ਨਹੀਂ ਧਰਾਪ ਹੈ। ਈਂਧਣ ਲੱਕੜਾਂ ਹੈ, ਅੱਗ ਲਾ ਦਿੱਤੀ ਹੈ ਤੇ ਲੱਕੜਾਂ ਹੋਰ ਸੁੱਟੀਏ, ਹੋਰ ਲੱਕੜਾਂ ਸੁੱਟ ਕੇ ਕਹੀਏ ਵੀ ਅੱਗ ਬੁੱਝ ਜਾਵੇ, ਨਾ ਨਾ ਅੱਗ ਬੁਝੇਗੀ ਨੀ, ਅੱਗ ਦਾ ਭਾਂਬੜ ਤਾਂ ਹੋਰ ਮੱਚਣਗੇ। ਅੱਗ ਕਦੋਂ ਬੁਝੇਗੀ? ਜਦੋਂ ਉੱਤੇ ਪਾਣੀ ਪਾਇਆ ਜਾਵੇਗਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਅੱਗ ਨਾਮ ਦੇ ਨਾਲ, ਠੰਡ ਦੇ ਨਾਲ ਅੰਦਰੋਂ ਤ੍ਰਿਸ਼ਨਾ ਬੁੱਝਦੀ ਹੈ। ਆਤਸ ਦੁਨੀਆਂ ਖੁਣਕ ਨਾਮ ਖੁਦਾ ਆ, ਦੁਨੀਆਂ ਵਿੱਚ ਅੱਗ ਦੇ ਭਾਂਬੜ ਮੱਚਦੇ ਨੇ, ਵਿਕਾਰਾਂ ਤ੍ਰਿਸ਼ਨਾ ਦੀ ਅੱਗ ਮੱਚਦੀ ਹੈ। ਉਸ ਅੱਗ ਨੂੰ ਬੁਝਾਉਣ ਵਾਸਤੇ ਕੇਵਲ ਗੁਰੂ ਦਾ ਨਾਮ ਹੈ। ਵੇਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜੋ ਪਾਵਕ ਈਂਧਣ ਨਹੀਂ ਧਰਾਪੈ, ਬਿਨ ਹਰ ਕਹਾਂ ਅਕਾਈ। ਦੇਣ ਦੇਣ ਕਰਤ ਭੋਜਨ ਬਹੁ ਬਿੰਜਣ, ਤਾਂ ਕਿ ਮਿਟੈ ਨਾ ਭੁੱਖਾ। ਉਦਮ ਕਰੈ ਸਵਾਣ ਕੀ ਨਿਆਈ, ਕੁੱਥੇ ਦੀ ਨਿਆਈ ਜਿਵੇਂ ਦੌੜਦਾ ਹੈ। ਉਦਮ ਕਰੈ ਸਵਾਣ ਕੀ ਨਿਆਈ, ਸਾਰੇ ਕੁੰਠਾ ਭੁੱਖਾ। ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋਹ ਨਾ ਚੋਕੈ। ਦਿਨ ਪ੍ਰਤ ਕਰੈ ਕਰੈ ਪਛਤਾਪੈ, ਸੋਗ ਲੋਭ ਮੈਂ ਸੋਕੈ। ਹਰ ਹਰ ਨਾਮ ਅਪਾਰ ਮੋਲਾ, ਅੰਮ੍ਰਿਤ ਏਕ ਨਿਧਾਨਾ, ਕਰ ਕਿਰਪਾ ਜਿਸ ਦੇ ਸਵਾਮੀ ਬਿਰਲੇ ਕਾਹੋ ਜਾਣਾ। ਬਿਰਲੇ ਨੇ ਜਿਨ੍ਹਾਂ ਨੇ ਨਾਮ ਨਾਲ ਸਾਂਝ ਪਾਲੀ ਹੈ ਤੇ ਨਾਮ ਦੁਆਰੇ ਉਹਨਾਂ ਦੇ ਅੰਦਰ ਸ਼ਾਂਤ ਹੋ ਜਾਂਦੇ ਨੇ। ਪਦਾਰਥਾਂ ਵਿੱਚ ਰਹਿੰਦਿਆਂ ਨਿਰਲੇਪ ਹੋ ਜਾਂਦੇ, ਪਦਾਰਥ ਵਿੱਚ ਰਹਿੰਦਿਆਂ ਹੋਇਆ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸ ਹੋ ਗਿਆ। ਉਦਾਸ ਤੋਂ ਭਾਵ ਕੀ ਹੈ? ਵਿਰਾਗ ਹੈ, ਸੁਰਤ ਜੁੜਿਆ। ਇਹਨੇ ਵੀ ਸਿੱਖ ਗਰੀਬ ਹੋਵੇ ਨਾ, ਬਾਦਸ਼ਾਹ ਅਮੀਰ ਹੋਵੇ, ਪਰ ਹੋਵੇ ਬਿਲਕੁਲ ਨਿਰਲੇਪ। ਸੁਰਤ ਜਿਹੜੀ ਉਹ ਸ਼ਬਦ ਨਾਲ ਜੁੜੀ ਹੋਵੇ। ਜੋ ਸੋਤੇ ਸਿੱਧ ਆ ਰਿਹਾ ਸੋ ਆ ਰਿਹਾ, ਜੋ ਸੋਤੇ ਸਿੱਧ ਜਾ ਰਿਹਾ ਉਹ ਜਾ ਰਿਹਾ ਹੈ, ਤੇ ਤ੍ਰਿਸ਼ਨਾ ਜਿਹੜੀ ਉਹ ਨਾਮ ਦੇ ਨਾਲ ਬੁੱਝ ਜਾਂਦੀ ਹੈ। ਤੁਸੀਂ ਅੰਮ੍ਰਿਤ ਬਚਨ ਪੜ੍ਹਦੇ ਹੋ ਜੀ, ਤ੍ਰਿਸ਼ਨਾ ਬੁੱਝ ਹਰ ਕੈ ਨਾਮ, ਮਹਾ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉ ਲੱਗ ਪੂਰਨ ਧਿਆਨ। ਫਿਰ ਅੰਦਰ ਧਿਆਨ ਜੁੜ ਜਾਂਦਾ ਹੈ, ਨਹੀਂ

0: ਰਾਹੀ ਕੋ ਲੁੱਜੀ ਹੈ, ਹੋਰ ਹੋਰ ਹੋਰ ਜਾਂਦਾ ਹੈ। ਮਹਾਰਾਜ ਕੋਈ ਸੌਖਾ ਜਿਹਾ ਕਾਰਨ ਨਹੀਂ ਹੈਗਾ, ਨਾਮ ਵੀ ਨਾ ਜਪਣਾ ਪਵੇ, ਅਸੀਂ ਸੌਖਾ ਜਿਹਾ ਕੰਮ ਲਾਉਂਦੇ ਹਾਂ ਵੀ ਓਦਾਂ ਹੀ ਤ੍ਰਿਸ਼ਨਾ ਬੁੱਝ ਜਾਵੇ, ਓਦਾਂ ਹੀ ਸ਼ਾਂਤੀ ਆ ਜਾਵੇ। ਤਾਂ ਮਹਾਰਾਜ ਕਹਿੰਦੇ ਇੱਕ ਹੋਰ ਹੈਗਾ, ਬਾਣੀ ਦੇ ਵਿੱਚੋਂ ਮਹਾਰਾਜ ਨੇ ਬਚਨ ਕੀਤੇ ਨੇ, ਜੇ ਤੂੰ ਉਸੇ ਤਰ੍ਹਾਂ ਹੀ ਬੁਝਾਉਣਾ ਚਾਹੁੰਦਾ ਹੈ ਤੇ ਕੁਝ ਨਾ ਕੁਝ ਥੋੜਾ ਜਿਹਾ ਯਤਨ ਕਰਨਾ ਪਵੇਗਾ, ਹੈ ਬੜਾ ਸੌਖਾ ਪਰ ਅੰਦਰ ਸ਼ਾਂਤੀ ਆ ਜਾਵੇਗੀ। ਮਹਾਰਾਜ ਦੱਸੋ ਕਿਹੜਾ ਹੈ? ਸਾਹਿਬ ਜੀ ਕਹਿੰਦੇ ਤ੍ਰਿਸ਼ਨਾ ਆਗਣ ਪ੍ਰਭ ਆਪ ਬੁਝਾਈ, ਨਾਨਕ ਉਧਰ ਹੈ ਪ੍ਰਭ ਸਰਨ ਆਈ। ਜਦੋਂ ਮੇਰੇ ਵਾਹਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਵੇਗਾ, ਸਤਿਗੁਰੂ ਜੀ ਨੇ ਆਪਣੇ ਆਪ ਹੀ ਸੰਗਤ ਵਿੱਚ ਜਪਦਿਆਂ ਜਪਦਿਆਂ ਆ ਜਾਣਾ ਜੀ ਸਤਨਾਮ ਸ਼੍ਰੀ
1: ਵਾਹਿਗੁਰੂ,
0: ਅੰਦਰ ਸ਼ਾਂਤ ਆ ਜਾਣਾ। ਇਹ ਸ਼ਬਦ ਉਹੀ ਹੈ ਜੀ, ਬੰਦਨਾ ਹਰ ਬੰਦਨਾ ਗੁਣ ਗਾਹੋ ਗੋਪਾਲ ਹਰ, ਉਹਦੇ ਖੀਰਲੇ ਬੋਲ ਨੇ, ਤ੍ਰਿਸ਼ਨਾ ਅਗਣ ਪ੍ਰਭ ਆਪ ਬੁਝਾਈ, ਨਾਨਕ ਉਧਰ ਹੈ ਪ੍ਰਭ ਸਰਨਾਏ। ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਮੇਰੇ ਗਰੀਬ ਨਿਵਾਜ ਬਖਸ਼ਿਸ਼ ਕਰਦੇ ਨੇ, ਪਾਰ ਉਤਾਰਾ ਹੋ ਜਾਂਦਾ ਹੈ। ਫਿਰ ਬਚਨ ਪੜੋ ਜੀ,
1: ਜਚਰ ਇਹੋ ਮਨ ਲਹਿਰੀ ਵਿੱਚ,
0: ਮਨ ਜਿਹੜਾ ਲਹਿਰਾਂ ਦੇ ਵਿੱਚ ਸਮੁੰਦਰ ਤ੍ਰਿਸ਼ਨਾ ਦੇ ਵਿੱਚ ਘੁੰਮ ਰਿਹਾ, ਗੋਤੇ ਖਾ ਰਿਹਾ ਹੈ।
1: ਹੋਮੈ ਬਹੁਤ ਅਹੰਕਾਰ,
0: ਜਿਵੇਂ ਜਿਵੇਂ ਤ੍ਰਿਸ਼ਨਾ ਵੱਧਦੀ ਹੈ ਪਦਾਰਥ ਆਉਂਦੇ ਨੇ, ਓਵੇਂ ਓਵੇਂ ਹੋਮੇ ਹੈ ਮਮਤਾ ਅਹੰਕਾਰ ਹੈ, ਮੇਰੇ ਕੋਲ ਇੰਨੇ ਪਦਾਰਥ ਨੇ, ਮੇਰੇ ਕੋਲ ਇਹ ਕੁਝ ਹੈ, ਉਹਦੇ ਨਾਲ ਹੋਮੇ। ਦੋ ਗੱਲ ਹੈ ਜੀ, ਹੋਮੇ ਤੇ ਹੰਕਾਰ। ਹੰਕਾਰ ਕੀ ਹੈ? ਮੇਰੇ ਕੋਲ ਬਹੁਤ ਕੁਝ ਹੈ। ਹੋਮੇ ਉਹਦੇ ਨਾਲ ਮਮਤਾ, ਇੱਥੇ ਦੋਵੇਂ ਅਰਥ ਕਰਨੇ ਨੇ। ਹੋਮੇ ਤੋਂ ਭਾਵ ਉਹਦੇ ਨਾਲ ਮੋਹ ਪਿਆ ਹੋਇਆ ਹੈ। ਮੇਰੇ ਗਰੀਬ ਬਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਮਮਤਾ ਕਾਹਦੀ ਹੈ? ਦਰ ਘਰ ਮਹਿਲਾ ਸੋਹਣੇ, ਸ਼ਬਦ ਸੁਣਿਓ ਪਹਿਲਾਂ, ਦਰ ਘਰ ਮਹਿਲਾ ਸੋਹਣੇ, ਪੱਕੇ ਕੋਟ ਹਜ਼ਾਰ, ਹਸਤੀ ਘੋੜੇ ਪਾਖਰੇ, ਲਸਕਰ ਲੱਖ ਅਪਾਰ, ਕਿਸ ਹੀ ਨਾਲ ਨਾ ਚੱਲਿਆ, ਖਪ ਖਪ ਮੋਏ ਅਸਾਰ, ਸੋਇਨਾ ਰੂਪਾ ਸੰਚੀਐ, ਮਾਲ ਜਾਲ ਜੰਜਾਲ, ਸਭ ਜਗ ਮੈਂ ਦੋਹੀ ਫੇਰੀਐ, ਬਿਣ ਨਾਵੈ ਸਿਰ ਕਾਲ, ਪੁੱਤਾਂ ਦੇਖ ਵਗਸੀਐ, ਨਾਰੀ ਸੇਜ ਪਤਾਰ, ਚੋਵਾ ਚੰਦਨ ਲਾਈਐ, ਛੋੜ ਚਲੈ ਕਰ ਬਾਹਰ, ਮਹਿਰ ਮਲੂਕ ਕਹਾਈਐ, ਰਾਜਾ ਰਾਓ ਕੇ ਖਾਣ, ਚੌਧਰੀ ਰਾਓ ਸਦਾਈਐ, ਜਲ ਬਣੀਐ ਅਭਿਮਾਨ, ਮਨਮੁਖ ਨਾਮ ਵਸਾਰਿਆ, ਜਿਉ ਡਵ ਦੱਦਾ ਕਾਣ, ਹੋਮੈ ਕਰ ਕਰ ਜਾਏ ਸੀ, ਜੋ ਆਇਆ ਜਗ ਮਾਹੇ, ਸਭ ਜਗ ਕਾ ਜਲ ਪੋਠੜੀ, ਅੰਧ ਪਰੈ ਤਿਸ ਮਾਹੇ। ਮਹਾਰਾਜ ਕਹਿੰਦੇ ਜੋ ਆਇਆ ਹੈ ਨਾ, ਉਹ ਮਮਤਾ ਦੇ ਵਿੱਚ ਜਾ ਰਿਹਾ ਹੈ। ਦਰ ਘਰ, ਮੇਰੇ ਘਰ ਦੇ ਦਰਵਾਜ਼ੇ ਬੜੇ ਸੋਹਣੇ ਨੇ, ਮੇਰਾ ਮਹੱਲ ਬੜਾ ਸੋਹਣਾ ਹੈ। ਦਰ ਘਰ ਮਹਿਲਾ ਸੋਹਣੇ, ਪੱਕੇ ਕੋਟ ਹਜ਼ਾਰ, ਹਸਤੀ ਘੋੜੇ, ਹਾਥੀ ਹੈ ਘੋੜੇ ਨੇ, ਮੇਰੇ ਕੋਲ ਆਹ ਕੁਝ ਮਹਿਲ ਮਾੜੀਆਂ ਨੇ, ਆਹ ਪਦਾਰਥ ਨੇ, ਹਸਤੀ ਘੋੜੇ ਪਾਖਰੇ, ਲਸ਼ਕਰ ਫੌਜਾਂ ਨੇ, ਲਸ਼ਕਰ ਲੱਖ ਅਪਾਰ। ਪਰ ਮਹਾਰਾਜ ਕਹਿੰਦੇ ਮੂਰਖਾ, ਹੋਮੇ ਕਾਹਦੀ ਕਰਦਾ ਹੈ? ਕਿਸ ਹੀ ਨਾਲ ਨਾ, ਹਾਂਜੀ ਕਿਸ ਹੀ ਨਾਲ ਨਾ, ਹੈ ਤੇ ਤੇਰੇ ਕੋਲ ਜ਼ਰੂਰ ਨੇ, ਪਰ ਇੱਕ ਗੱਲ ਤਾਂ ਤੂੰ ਦਾਵਾ ਕਰ ਸਕਦਾ ਵੀ ਮੇਰੇ ਨਾਲ ਜਾਣਗੇ। ਕਿਸ ਹੀ ਨਾਲ ਨਾ ਚੱਲਿਆ, ਖਪ ਖਪ ਖਪ ਖਪ ਕੇ ਮਰ ਜਾਂਦੇ ਨੇ, ਖਪ ਖਪ ਮੋਏ ਅਸਾਰ। ਫਿਰ ਮਹਾਰਾਜ ਕਹਿੰਦੇ ਸੋਇਨਾ ਰੂਪਾ ਚਾਂਦੀ ਸੰਚੀਐ, ਮਾਲ ਜਾਲ ਜੰਜਾਲ, ਸਭ ਜਗ ਮੈਂ ਦੋਹੀ ਫੇਰੀਐ, ਸਾਰੇ ਜਗ ਵਿੱਚ ਤੇਰੀ ਦੋਹੀ ਚੱਲਦੀ ਹੋਵੇ, ਤੇਰੀ ਬੱਲੇ ਬੱਲੇ ਹੁੰਦੀ ਹੋਵੇ, ਸਭ ਜਗ ਮੈਂ ਦੋਹੀ ਫੇਰੀਐ, ਬਿਣ ਨਾਵੈ ਸਿਰ ਕਾਲ। ਪੁੱਤਾਂ ਪੁੱਤਰਾਂ ਨੂੰ ਵੇਖ ਕੇ ਬੜਾ ਖੁਸ਼ ਹੁੰਦਾ ਹੈ, ਉਹਨਾਂ ਸਾਥ ਨਹੀਂ ਦੇਣਾ। ਪੁੱਤਾਂ ਦੇਖ ਵਗਸੀਐ, ਨਾਰੀ ਘਰ ਵਾਲੀ ਘਰ ਵਾਲੇ ਨੂੰ ਵੇਖ ਕੇ ਖੁਸ਼ ਹੁੰਦੇ ਹੈ। ਪੁੱਤਾਂ ਦੇਖ ਵਗਸੀਐ, ਨਾਰੀ ਸੇਜ ਪਤਾਰ, ਚੋਵਾ ਚੰਦਨ ਲਾਈਐ, ਛੋੜ ਚਲੇ ਕਰ ਬਾਰ। ਸਾਹਿਬ ਜੀ ਕਹਿੰਦੇ ਮਹਿਰ ਮਲੂਕ ਕਹਾਈਐ, ਸਭ ਕੁਝ ਇਹ ਕਹਾਲਿਆ ਹੈ, ਬਿਣ ਨਾਵੈ ਸਿਰ ਕਾਲ ਆਵੇਗਾ। ਪਾਤਸ਼ਾਹ ਜੀ ਕਹਿੰਦੇ ਜੋ ਆਇਆ ਸੰਸਾਰ ਵਿੱਚ, ਹੋਮੈ ਕਰ ਕਰ ਜਾਏ ਸੀ, ਜੋ ਆਇਆ ਜਗ ਮਾਹੇ, ਸਭ ਜਗ ਕਾਜਲ ਕੋਠੜੀ, ਤਨ ਮਨ ਦੇਹ ਸੋ ਆਏ। ਕੱਜਲ ਦੀ ਕੋਠੜੀ ਹੈ, ਇਹਦੇ ਵਿੱਚ ਜੋ ਆਉਂਦਾ ਹੈ ਹੋਮੇ ਦੇ ਵਿੱਚ ਲੱਗ ਜਾਂਦਾ ਹੈ। ਤੁਹਾਨੂੰ ਇੱਕ ਦਿਨ ਵਾਰ ਸੁਣਾਈ ਸੀ, ਮੈਨੂੰ ਯਾਦ ਹੈ, ਮੇਰੇ ਖਿਆਲ ਡੇਢ ਵੀਕ ਹੋ ਗਈ ਹੈ। ਹੋਮੇ ਤੋਂ ਕੌਣ ਬਚਦਾ ਹੈ? ਜਿਸ ਵੇਲੇ ਨਿਗਾਹ ਮਾਰਦੇ ਦੇਵੀ ਦੇਵਤੇ ਤਮਾਮ, ਭਾਈ ਗੁਰਦਾਸ ਸਾਹਿਬ ਜੀ ਦੀ ਪਹਿਲੀ ਵਾਰ ਦੀ ਪੌੜੀ ਹੈ ਜੀ, ਜਤੀ ਸਤੀ ਚਿਰ ਜੀਵਣੇ, ਸਾਧਕ ਸਿੱਧ ਨਾਥ ਬਹੁ ਚੇਲੇ, ਦੇਵੀ ਦੇਵਰ ਖੀਸਰਾਂ, ਭੈਰੋ ਖੇਤਰ ਬਾਲ ਬਹੁ ਮੇਲੇ, ਗੰਨ ਗੰਧਰਬ ਅਪੱਛਰਾਂ, ਕਿੰਨਰ ਜਖ ਚਲਤ ਬਹੁ ਖੇਲੇ, ਰਾਖਸ਼ दानो दैत लख अंदर दूजा पाओ दुहेले होमे अंदर सब को डुबे गुरु सने बहचेले। गुरमुख कोई ना दसई ढूंढे तीर्थ जात्री मेले ढूंढे हिंदू तुर्क दोए पीर पकंबर कौम कतेले अंधी अंधे खूहे ठेले। ब्रह्मा विष्णु महादेव त्रै गुण रोगी विच होमे कार कमाई जिन किए तिसे न चेतै बपड़े हर। वाहिगुरु जी हर गुरमुख सोझी पाई गुरमुखा नु ज्ञान आ गया है। वो ममता छड़ दंदे ने जदों ममता चले गई फिर हंकार कादा है फिर ता हंकार चला गया। वो शब्द तो ज्ञान लेंदे ने हंकार ते बड़िया बड़िया ने कीता है पर खत्म हो गए ने। एक तुहानू बोल याद है तुसी जिन्ने बैठे हो स्रोते हो आखो सतनाम श्री
1: वाहेगुरु।
0: गरीब निवास जी दे अमृत बच्चा ने ब्रह्म गर्भ किया नहीं जानिया है देवता है पर जदों कहिंदा मैं ही रब आ बस घूमदा रहा फिर तां लब्भा ही नहीं परमात्मा है किथे है। ब्रह्म गर्भ किया नहीं जानिया वेद की बेपत पड़ी पुछतानिया ऐसा गर्भ बुरा संसार है बड़ा बुरा जिस गुर मिले तिस पार उतारे। जिन्हू गुरु मिल जाता है महाराज उन्हू हंकार तो निवृत्त कर देंदा है ओदे लागे हंकार नहीं आउंदे आपा नहीं जनाउंदा। ब्रह्म गर्भ किया नहीं जानिया वेद की बिपत पड़ी पुछतानिया ऐसा गर्भ बुरा संसार है जिस गुर मिले तिस गर्भ निवार है। बल राजा माया हंकारी जगन करे बहु भार अफारी हरी चांद दान करे जस लेवे बिन गुर अंत न पाए अपेवे आप भुलाए आपे मत देवे दुर्मत हरनाक्ष दुराचारी प्रभ नारायण गर्भ प्रहारी ओ भूलो रावण मुगद अचेत लुटी लंका गर्भ गया चला गया ना हंकार गर्भ गया बिन सतगुर हे तुम्हारे कहते सारे का सारा हंकार चला गया। एक एक प्रमाण ते एक एक अखर ते मेरे सतगुरु जी की अमृत बाणी दे अनेक प्रमाण ने तुम एक होर बचन चेते आ जाना जदों तुसी सहस्कृति पढ़ते हो पंचम गुरुदेव महाराज जी के अमृत बचन ता पंचम गुरुदेव महाराज कहिंदे ने जीव दा जम्मण ते मरण दा मूल जम्मण ते मरण दा मूल हंकार है। जम्मण ते मरण दा मूल हंकार है कई श्वार सूक्ष्म रूप दे विच आउंदा है। ता गुरु अर्जन देव महाराज कहिंदे ने हे जन्म मरण मूलं अहंकारं पापात्मा हे पापी पुरुष हंकार तेरे करके जम्मण ते मरण दा मूल बज जांदा है तेरे करके जी वार वार जमदा ते मरदा है। हे जन्म मरण मूलं अहंकारं पापात्मा हंकारी पुरुष मित्रंग तजंत सत्रंग दृढ़ंत अणक माया बस तीर ने माया विच गलतान हो जांदा है शुभ गुणा नु छड़ बैंदा है मित्र ने ते जेड़े दंपती गुण ने काम क्रोध उन्हां विच लीन हो जांदा है उन्हां नाल दोस्तियां पा लैंदा ने। आवंत जावंत थकंत जिया दुख सुख बहु भोगण परम पिहान उद्यान रमणंग महा बेकटा साध रोगण। महाराज कहिंदे बड़ा तकड़ा रोग है जिन्हों हंकार दा रोग लग जांदा छेती ठीक नहीं हुंदा। महाराज रोग लग गया है इहदी कोई डॉक्टर भी है कोई दवाई बूटी भी है तां महाराज कहिंदे हां इहदा डॉक्टर है कौन है वैद्यं पार ब्रह्म परमेश्वर इहदा वैद की है मेरा गुरु। महाराज दे अमृत बचन इक होर भी आउंदे ने मेरा वैद गुरु हर हर नाम काट है जमकी हंदा। देखो किडे सोने बोलने गुरबाणी चो ही गुरबाणी दे अमृत वचन बोलने ने वैद्यं पार ब्रह्म परमेश्वर आराध नानक हर हरे ओनू आराधे दवाई ले हंकार चला जावेगा। इस करके महाराज कृपा करदे ने जन्ना चर तृष्णा है ममता है हंकार है जीव दी ऐसी हालत है जी
1: शब्द साधना आवई।
0: मेरे गरीब निवास सच्चे पातशाह जी कहिंदे फिर शब्द नाल प्रेम नहीं बनदा ते जद उस प्रेम नहीं बनदा ते उहदे च आनंद नहीं आउंदा स्वाद नहीं आउंदा स्वाद तो भाव है रस नहीं आउंदा रस कस बाहरों तां आ रिहा है पर शब्द दा रस नहीं आउंदा। शब्द दा रस किन्हां नूं आउंदा है जिहड़े केवल अभ्यासी ने। इक तुहानूं बोल चेते आ जाणा तुसीं बहुत वार सुणिया होवेगा गुर सिखी गुर सिख सुन ਅੰਦਰ ਸਿਆਣਾ ਬਾਹਰ ਭੋਲਾ ਸ਼ਬਦ ਆਹ ਰਸ ਸ਼ਬਦ ਸੁਰਤ ਲਿਵ ਲੀਨ ਹੋਏ ਵਿਨ ਸ਼ਬਦ ਨਾ ਸੁਣ ਨਹੀਂ ਬੋਲਾ ਗੁਰੂ ਤੋਂ ਬਿਨਾਂ ਕੋਈ ਬੋਲ ਸੁਣਦਾ ਹੀ ਨਹੀਂ ਹੈ ਗੁਰਸਿੱਖੀ ਗੁਰਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ ਸ਼ਬਦ ਸੁਰਤ ਲਿਵ ਲੀਨ ਹੋਏ ਵਿਨ ਗੁਰ ਸ਼ਬਦ ਨਾ ਸੁਣ ਨਹੀਂ ਬੋਲਾ ਸਤਗੁਰ ਦਰਸ਼ਨ ਦੇਖਣਾ ਸਾਧ ਸੰਗਤ ਵਿਨ ਅੰਨਾ ਖੋਲਾ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ
0: ਵਾਹਿਗੁਰੂ ਆਹ ਰਸ ਆ ਗਿਆ ਨਾ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪ੍ਰੇਮ ਦੇ ਵਿੱਚ ਚੁੱਪ ਚ ਬੋਲਾ ਚੁੱਪ ਕਰਕੇ ਉਹਦਾ ਰਸ ਲਈ ਜਾਂਦਾ ਹੈ ਉਹਦੇ ਆਨੰਦ ਵਿੱਚ ਹੈ ਮਹਾਰਾਜ ਕਹਿੰਦੇ ਨੇ ਸ਼ਬਦ ਤੋਂ ਬਿਨਾਂ ਆਰਾਧਨ ਤੋਂ ਬਿਨਾਂ ਰਸ ਨਹੀਂ ਆਉਂਦਾ
1: ਨਾਮ ਨਾ ਲੱਗਾ ਪਿਆਰ
0: ਜਦੋਂ ਸ਼ਬਦ ਪੜ੍ਹਦੇ ਹੀ ਨਾ ਟਿਕਾਉ ਨਹੀਂ ਬਣਦਾ ਤੇ ਨਾਮ ਨਾਲ ਪਿਆਰ ਕਿੱਥੇ ਲੱਗੇਗਾ ਫਿਰ ਉਹ ਨਾਮ ਦਾ ਅਭਿਆਸ ਕਿੱਥੋਂ ਕਰੇਗਾ ਜੀ
1: ਸੇਵਾ ਥਾਏ ਨਾ ਪਵੇ ਤਿਸ ਕੀ
0: ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਕੀਤੀ ਹੋਈ ਸੇਵਾ ਟਹਿਲ ਹੈ ਜਾਂ ਬੱਧਾ ਚੱਟੀ ਭਰੀ ਹੈ ਹੁਕਮ ਤੋਂ ਬਿਨਾ ਗੁਰੂ ਦੇ ਭਾਣੇ ਤੋਂ ਬਿਨਾ ਉਹ ਥਾਂ ਕਬੂਲ ਨਹੀਂ ਹੁੰਦੇ
1: ਖਪ ਖਪ ਹੋਏ ਖੁਆਰ
0: ਖਪ ਖਪ ਕੇ ਖਰਾਬ ਹੁੰਦਾ ਸੇਵਾ ਤੇ ਉਹਦੀ ਪੈਂਦੀ ਹੈ ਨਾ ਜਿਹੜਾ ਗੁਰੂ ਦੇ ਹੁਕਮ ਦੇ ਅੰਦਰ ਦਾਇਰੇ ਅੰਦਰ ਚੱਲਦਾ ਗੁਰੂ ਨੂੰ ਮੰਨਦਾ ਹੈ ਜੇ ਆਪਾਂ ਕਹਿੰਦਾ ਜੀ ਮੈਂ ਕੁਝ ਕਰਾਂਗਾ ਹੁਣ ਖਿਆਲ ਕਰੋ ਸੇਵਾ ਥਾਏ ਨਾ ਪਵੇ ਤਸਕੀ ਤੁਸੀਂ ਹੈਰਾਨ ਹੋ ਜਾਓਗੇ ਵੀ ਸੇਵਾ ਕੀਤੀ ਥਾਂ ਨਹੀਂ ਪੈਂਦੀ ਬਿਲਕੁਲ ਨਹੀਂ ਪੈਂਦੀ ਤੁਹਾਨੂੰ ਯਾਦ ਆ ਜਾਵੇਗਾ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਗੁਰੂ ਕੇ ਚੱਕ ਅੰਮ੍ਰਿਤਸਰ ਪਾਵਣ ਧਰਤੀ ਤੇ ਸੁਭਾਏ ਮਾਨ ਨੇ ਤਾਂ ਜਿਸ ਵੇਲੇ ਸਹਾਰੀ ਮੱਲ ਲਾਹੌਰ ਤੋਂ ਚਿੱਠੀ ਲੈ ਕੇ ਆਉਂਦਾ ਹੈ ਮੇਰੇ ਪੁੱਤਰ ਦੀ ਸ਼ਾਦੀ ਹੈ ਮਹਾਰਾਜ ਆਪ ਆਓ ਤਾਂ ਮੇਰੇ ਗਰੀਬ ਬਨਵਾਸ ਸੱਚੇ ਪਾਤਸ਼ਾਹ ਜੀ ਪ੍ਰਿਥੀ ਚੰਦ ਵਾਲੇ ਵੱਡਾ ਸਪੁੱਤਰ ਹੈ ਇਸ਼ਾਰਾ ਕਰਦੇ ਨੇ ਕਹਿੰਦੇ ਤੂੰ ਜਾ ਕਹਿਣ ਲੱਗਾ ਜੀ ਮੈਂ ਤੇ ਸਾਰਾ ਦਿਨ ਟਹਿਲ ਸੇਵਾ ਦੇ ਵਿੱਚ ਹੀ ਰਹਿੰਦਾ ਹੈ ਮੇਰੇ ਕੋਲ ਟਾਈਮ ਕਿੱਥੇ ਹੈ ਮੇਥੋਂ ਬਿਨਾਂ ਤੇ ਇੱਥੇ ਕੰਮ ਹੀ ਨਹੀਂ ਚੱਲਣਾ ਤੇ ਉਹਦੀ ਕੀਤੀ ਹੋਈ ਥਾਂ ਪੈ ਗਈ ਕਬੂਲ ਨਹੀਂ ਹੋਈ ਅੰਤ ਵਿੱਚ ਮਹਾਰਾਜ ਨੇ ਉਹਨੂੰ ਬੋਲ ਕਹੇ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨਕੇ ਜਨੇ ਬਡੀਰੇ ਤੁਮ ਹੋ ਤਿੰਨ ਸਿਓ ਝਗਰਤ ਕਹਿੰਦਾ ਤਾਂ ਸੀ ਨਾ ਮੈਂ ਸੇਵਾ ਕਰਦਾ ਹੈ ਉਹ ਥਾਂ ਨਹੀਂ ਪੈਂਦੀ ਅਗਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਿਤਾ ਜੀ ਦਾ ਹੁਕਮ ਮੰਨਿਆ ਕਹਿਣ ਲੱਗੇ ਪਿਤਾ ਜੀ ਜਹਿ ਜੀਵਨ ਮੈਂ ਜੀਵਨ ਸੰਸੈ ਤਹਿ ਮੁਝ ਆਇਸ ਦੇਹੋ ਨ ਸੰਸੈ ਮਹਾਰਾਜ ਜਿੱਥੇ ਮੇਰਾ ਜੀਵਨ ਵੀ ਜਾਂਦਾ ਹੋਵੇ ਨਾ ਮੇਰੀ ਜਿੰਦ ਵੀ ਲੇਖੇ ਲੱਗ ਜਾਵੇ ਤੁਸੀਂ ਮੈਨੂੰ ਹੁਕਮ ਦੇ ਦਿਓ ਮੈਂ ਤਿੱਥੇ ਚਲਾ ਜਾਵਾਂਗਾ ਪਰ ਤੁਹਾਡਾ ਬਚਨ ਸਤ ਕਰਕੇ ਮੰਨਾਂਗਾ ਤਾਂ ਪ੍ਰਵਾਨ ਹੋ ਗਏ ਨੇ ਆਹ ਸੇਵਾ ਥਾਂ ਪੈ ਗਈ ਹੈ ਇਸ ਕਰਕੇ ਮਹਾਰਾਜ ਕਹਿੰਦੇ ਉਸ ਪੁਰਸ਼ ਦੀ ਥਾਂ ਨਹੀਂ ਪੈਂਦੀ
1: ਨਾਨਕ ਸੇਵਕ ਸੋਈ ਆਖੀਆ ਜੋ ਸਿਰ ਧਰੇ ਉਤਾਰ
0: ਸਤਨਾਮ ਸ਼੍ਰੀ
1: ਵਾਹਿਗੁਰੂ
0: ਵੇਖੋ ਬਾਤ ਸਪਸ਼ਟ ਹੋ ਗਈ ਜੋ ਸਿਰ ਧਰੇ ਉਤਾਰ ਇੱਥੇ ਦੋ ਅਰਥ ਕੀਤੇ ਨੇ ਭਾਵ ਨਿਮਰਤਾ ਤੇ ਸਿਰ ਤੋਂ ਭਾਵ ਹੰਕਾਰ ਦੂਰ ਕਰ ਦੇਵੇ ਹੋਮੇ ਨੂੰ ਦੂਰ ਕਰ ਦੇਵੇ ਆਪਾਂ ਨਿਵਿਰਤ ਕਰ ਦੇਵੇ ਗੁਰੂ ਦੇ ਹੁਕਮ ਅੰਦਰ ਚੱਲ ਪਵੇ ਉਹਦੀ ਸੇਵਾ ਜਿਹੜੀ ਹੈ ਉਹ ਥਾਂ ਪੈ ਜਾਂਦੀ ਹੈ ਉਹ ਚਾਕਰੀ ਪ੍ਰਵਾਨ ਹੋ ਜਾਂਦੀ ਇੱਕ ਗੱਲ ਚੇਤਾ ਰੱਖੋ ਤੁਸੀਂ ਵਾਰਾਂ ਤੇ ਵਧੀਕ ਪੜ੍ਹਦੇ ਹੋ ਤਾਂ ਸਤਿਗੁਰੂ ਜੀ ਦੇ ਅੰਮ੍ਰਿਤ ਬਾਚਾ ਨੇ ਗੁਰ ਪੀਰਾਂ ਕੀ ਚਾਕਰੀ ਮਹਾਕਰੜੀ ਸੁਖ ਸਾਰ ਆਹ ਗੁਰੂ ਦੇ ਹੁਕਮ ਅੰਦਰ ਹੈ ਉਹ ਕੀ ਪਰ ਮਹਾਰਾਜ ਕਹਿੰਦੇ ਸੁੱਖ ਦੇਣ ਵਾਲੀ ਹੈ ਜਦੋਂ ਗੁਰੂ ਦੇ ਹੁਕਮ ਅੰਦਰ ਚੱਲਦੇ ਨੇ ਆਈ ਬਾਤ ਤਾਂ ਗੁਰੂ ਸਵਾਰੀ ਸੰਗਤ ਜੀ ਜਿਸ ਵੇਲੇ ਤੁਸੀਂ ਇੱਕ ਛੋਟੀ ਜਿਹੀ ਗਾਥਾ ਸੁਣਦੇ ਹੋ ਵੀ ਕਰਤਾਰਪੁਰ ਸਾਹਿਬ ਵਿਖੇ ਮੀਂਹ ਬੜਾ ਪੈਂਦਾ ਸੀ ਸੰਗਤਾਂ ਭੁੱਖੀਆਂ ਸੀ ਲੰਗਰ ਨਹੀਂ ਬਣਿਆ ਮੈਂ ਮੁੱਕ ਦੀ ਗੱਲ ਮੁਕਾ ਦਿਆਂ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸ਼੍ਰੀ ਚੰਦ ਦਰਖਤ ਤੇ ਚੜ ਜਾ ਕਹਿਣ ਲੱਗਾ ਲੈ ਦਰਖਤ ਤੇ ਚੜਾਂ ਕੀ ਮਿਲਣਾ ਇੱਥੋਂ ਪੱਤੇ ਡਿੱਗਣੇ ਨੇ ਕੰਡੇ ਡਿੱਗ ਸਕਦੇ ਨੇ ਲਖਮੀ ਦਾਸ ਵੱਲੇ ਇਸ਼ਾਰਾ ਕੀਤਾ ਕਹਿਣ ਲੱਗੇ ਵੱਡੇ ਵੀਰ ਨੇ ਕੋਈ ਗਲਤ ਥੋੜੀ ਆਖਿਆ ਜੋ ਉਹਨੇ ਆਖਿਆ ਸੋ ਮੈਂ ਕਹਿ ਰਿਹਾ ਲੈਣੇ ਵੱਲੇ ਇਸ਼ਾਰਾ ਕੀਤਾ ਤਾਂ ਉਸੇ ਵੇਲੇ ਇੱਕਦਮ ਜਿਸ ਵੇਲੇ ਦਰਖਤ ਤੇ ਚੜ ਲੱਗੇ ਨੇ ਸ਼੍ਰੀ ਚੰਦ ਜੀ ਕੋਲ ਆ ਕੇ ਕਹਿਣ ਲੱਗੇ ਲੈਣਾ ਜੀ ਕੀ ਕਰੋਗੇ ਕਹਿੰਦੇ ਦਰਖਤ ਤੇ ਚੜਾਂਗਾ ਕਹਿੰਦੇ ਲੈ ਦਰਖਤ ਤੋਂ ਵੀ ਕੁਝ ਮਿਲਦਾ ਇੱਥੋਂ ਕੀ ਲੱਭਣਾ ਹੈ ਲੈਣਾ ਜੀ ਹੱਸ ਪਏ ਕਹਿਣ ਲੱਗੇ ਇਸ ਗੱਲ ਦਾ ਮੈਨੂੰ मतलब नहीं है, दरखत तो मिलना है जा नहीं मिलना। मैं ते एक इहो ही जानदा भी पिता गुरु दा हुक्म मनना, जो मिलना जा नहीं मिलना गल जाके ते तुसी पिता गुरु नानक महाराज नूं पुछ लो। मैनू ते एक हुक्म मनन दी जाच है, ओदी सेवा जड़ी है वो थां पै जांदी है, वो कबूल हो जांदा। सौखा बोचल पढ़ लो, सा सेवा कीती
2: सफल है
0: जित सतगुर का
2: मन
0: मन्ने, जा सतगुर का मन मन्या ता पाप कसम्मल पन्ने, उपदेश जे दत्ता सतगुरु सो सुनिया सिखी कन्ने। सिखा ने सुन लिया है, ओनू मन लिया है, जदो मन लिया है ता ओ महाराज जी दे दर ते कबूल हो जांदे हन।
1: सतगुर का भाणा मन लए,
0: भाणा के सतगुरु जी दे हुक्म नु सत करके मन लैणा करे सेवक सिख।

0: ਪਕੀਤਾ ਹੋਇਆ ਤਾਂ ਪਕੀਤੀ ਹੋਈ ਸੇਵਾ ਉਹ ਥਾਂ ਪੈ ਜਾਂਦੀ ਹੈ ਜਦੋਂ ਗੁਰੂ ਦੇ ਹੁਕਮ ਅੰਦਰ ਚੱਲਦਾ, ਪ੍ਰਵਾਨ ਹੋ ਜਾਂਦੀ, ਗੁਰੂ ਦੇ ਹੁਕਮ ਨੂੰ ਮੰਨਦਾ। ਤੁਸੀਂ ਇੱਕ ਹੋਰ ਬੋਲ ਪੜੋ ਜੀ, ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ। ਪਾਤਸ਼ਾਹ ਜੀ ਕਹਿੰਦੇ ਉਹਨੂੰ ਪਾ ਜਾਵੇ, ਪ੍ਰਵਾਨ ਹੋ ਜਾਵੇ, ਜਪ ਕਰਨਾ ਹੈ, ਤਪ ਕਰਨਾ ਹੈ, ਗੁਰਦੁਆਰੇ ਆਉਣਾ ਹੈ, ਬਾਣੀ ਪੜ੍ਹਨੀ ਹੈ, ਸਭ ਕੁਝ ਕਰਨਾ ਹੈ, ਪਰ ਸਾਰਾ ਹੀ ਕੁਝ ਕਰਕੇ ਅਰਦਾਸ ਕੀ ਕਰਨੀ ਹੈ? ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ। ਥਾਂ ਪੈ ਜਾਵੇ ਭਾਵ ਹੰਕਾਰ ਦੂਰ ਹੋ ਜਾਵੇ। ਜਪ ਤਪ ਦੇ ਬੇੜਲੇ ਨਾਲ ਤਾਂ ਪਾਰ ਲੰਘਣਾ ਹੈ ਨਾ। ਜਪ ਤਪ ਕਾ ਬੰਦ ਬੇਡੁਲਾ, ਜਿਤ ਲੰਘੇ ਵਹੇਲਾ, ਨਾ ਸਰਵਰ ਨਾ ਊਸ਼ਲ ਹੈ, ਐਸਾ ਪੰਥ ਸੁਹੇਲਾ, ਤੇਰਾ ਇੱਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ, ਸਦ ਰੰਗ ਢੋਲਾ। ਇਹੀ ਤਾਂ ਬੋਲ ਫਿਰ ਸੂਫੀ ਦਰਵੇਸ਼ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਊਸ਼ਲ ਹੈ ਤਬ ਤਰਨ
1: ਦੋਹੇਲਾ,
0: ਹੱਥ ਨਾ ਲਾਏ ਕਸੁੰਬੜਾ, ਜਲ ਜਾਸੀ ਢੋਲਾ, ਦੁੱਧਾ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ, ਕਹੇ ਫਰੀਦ ਸਹੇਲੀਓ ਸਹ ਅਲਾਏ ਸੀ, ਹੰਸ ਚਲ ਸੀ ਡੁੰਮਣ, ਇਹ ਤਨ ਢੇਰੀ ਠੀਕ ਸੀ। ਮਹਾਰਾਜ ਕਹਿੰਦੇ ਜਪ ਤਪ ਸਭ ਕੁਝ ਥਾਂ ਪੈ ਜਾਂਦਾ ਹੈ ਜਦੋਂ ਅੰਦਰ ਗਰੀਬੀ ਆ ਜਾਵੇ, ਹੰਕਾਰ

0: ਹੰਕਾਰ ਨੂੰ ਗਵਾ ਦੇਵੇ। ਜਦੋਂ ਹੰਕਾਰ ਨੂੰ ਗਵਾ ਦਿੱਤਾ ਤਾਂ ਮਹਾਰਾਜ ਕਹਿੰਦੇ ਆਪੇ ਬਖਸ਼ੇ ਮਿਲ ਲੈ, ਫਿਰ ਉਹ ਬਖਸ਼ ਲੈਂਦਾ। ਮੇਰੇ ਗੁਰੂ ਦਾ ਬਿਰਧ ਹੈ ਨਾ, ਪਾਤਸ਼ਾਹ ਜੀ ਕਹਿੰਦੇ ਹੰਕਾਰੀਆਂ ਨੂੰ ਕੋਈ ਥਾਂ ਨਹੀਂ ਹੁੰਦਾ। ਤੁਸੀਂ ਜਦੋਂ ਬਾਰਵੀਂ ਅਸ਼ਟਪਦੀ ਪੜ੍ਹਦੇ ਹੋ ਸੁਖਮਨੀ ਸਾਹਿਬ ਜੀ ਦੀ, ਤਾਂ ਮਹਾਰਾਜ ਦੇ ਅੰਮ੍ਰਿਤ ਬੱਚਾ ਨੇ ਜਿਸ ਕੈ ਅੰਤਰ ਰਾਜ ਬਿਮਾਨ ਸੋ ਨਰਕ ਪਾਤੀ, ਜੋ ਜਾਣੈ ਮੈਂ ਜੋਬਣਵੰਤ ਸੋ ਹੋਵਤ ਆਪਸ ਕੋ ਕਰ ਮੰਤ ਕਹਾਵੈ, ਜਨਮ ਮਰੈ ਬਹੁ ਜੁਣ ਪਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਈਹਾਂ ਮੁਕਤ। ਇੱਥੇ ਹੀ ਮੁਕਤ ਹੋ ਗਿਆ ਜੇ, ਇੱਥੇ ਹੀ ਮੁਕਤ ਹੋ ਗਿਆ, ਤੇ ਜਦੋਂ ਇੱਥੇ ਮੁਕਤ ਹੋ ਗਿਆ ਅੱਗੇ ਸੁੱਖ ਹੀ ਸੁੱਖ ਹੈ। ਮਹਾਰਾਜ ਕਹਿੰਦੇ ਇੱਦਾਂ ਦੇ ਲੋਕ ਵੀ ਨੇ। ਪਿੱਛੇ ਬੋਲ ਆਏ ਸੀ ਗਿਆਨੀ ਜੀ, ਇੱਕ ਦਿਨ ਆਪਾਂ ਪੜ੍ਹੇ ਸੀ, ਮੇਰੇ ਖਿਆਲ ਤੁਸੀਂ ਪੜ੍ਹੇ ਕਿ ਸ਼ਾਇਦ ਭਾਈ ਸਾਹਿਬ ਨੇ ਪੜ੍ਹੇ ਸੀ, ਮਨੋ ਜੇ ਅੰਧੇ ਘੂਪ ਕਹਿਆ ਬਿਰਧ ਨਾ ਜਾਣਨੀ, ਮਨ ਅੰਧੇ ਉਂਦੇ ਕਵਲ ਦਿਸਣ ਖਰੇ ਕਰੂਪ, ਇੱਕ ਕਹਿ ਜਾਣੇ ਕਹਿਆ ਬੁੱਝੈ ਤੇ ਨਰ ਸੁਗੜ ਸਰੂਪ, ਇੱਕ ਨਾ ਨਾਦ ਨਾ ਬੇਦ ਨਾ ਗੀਰਸ ਰਸ ਕਸ ਨਾ ਜਾਨ ਅੰਤ, ਇੱਕ ਨਾ ਸਿੱਧ ਨਾ ਬੁੱਧ ਨਾ ਅੱਖਰ ਅੱਖਰ ਸਰ ਅੱਖਰ ਕਾ ਭਿਓ ਨਾਲ ਹੰਤ, ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ
1: ਗਰਭ ਕਰਨ
0: ਗਰਭ ਕਰਨ। ਪਿੱਛੇ ਬੋਲ ਆਏ ਸੀ ਜੀ, ਮਹਾਰਾਜ ਕਹਿੰਦੇ ਬਿਨਾ ਹੀ ਹੰਕਾਰ ਕਰੀ ਜਾਂਦੇ ਨੇ, ਆਪਸ ਕੋ ਦੀਰਘ ਕਰ ਜਾਨ ਔਰਨ ਕੋ ਲਗਮਾਤ, ਮਨਸਾ ਬਾਚਾ ਕਰਮਣ ਮੈਂ ਦੇਖੇ ਦੋਜਕ ਜਾਤ। ਮਹਾਰਾਜ ਕਹਿੰਦੇ ਉਹ ਨਰਕਾਂ ਵਿੱਚ ਜਾਂਦੇ ਵੇਖੇ ਜਾਂਦੇ, ਭਈ ਆਪਾਂ ਗਵਾ ਦੇਵੇ ਤਾਂ ਪ੍ਰਵਾਨ ਹੈ,
2: ਮਿਲਿਆ ਕਦੇ ਨਾ ਵਿਛੋੜਾ,
0: ਸੱਜਣ ਮਿਲੇ ਨਾ ਵਿਛੋੜਾ, ਜੋ ਆਪ ਮਿਲੇ ਕਰਤਾਰ, ਜਿਹੜਾ ਅੰਦਰੋਂ ਮਿਲ ਜਾਂਦਾ ਉਹ ਕਦੇ ਵਿਛੁੜਦਾ ਨਹੀਂ ਹੈ ਜੀ।
2: ਜੋਤੀ ਜੋਤ ਮਿਲਾਵੇ,
0: ਜੋਤ ਜਿਹੜੀ ਜੋਤੀ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੀ ਹੈ,
2: ਨਾਨਕ ਗੁਰ ਪ੍ਰਸਾਦੀ ਸੋ ਬੁੱਝ ਸੀ।
0: ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਤੋਂ ਬਿਨਾਂ ਸਮਝ ਨਹੀਂ ਆਉਂਦੀ। ਤਾਂ ਹੀ ਤਾਂ ਕਹਿੰਦੇ ਕੱਲ ਬੋਲ ਕਹੇ ਸੀ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਸ਼ਬਦ ਦੁਆਰੇ ਹੀ ਸੋਝੀ ਪਵੇਗੀ। ਗੁਰੂ ਕਿਰਪਾ ਕਰਦਾ ਹੈ ਜਦੋਂ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਨੂੰ ਪੜ੍ਹੇਗਾ ਸੁਣੇਗਾ ਵਿਚਾਰੇਗਾ, ਸੋਝੀ ਪਵੇਗੀ ਸੰਸਾਰ ਵਿੱਚ ਕੀ ਹੈ, ਕਿਵੇਂ ਜ਼ਿੰਦਗੀ ਲੰਘ ਗਈ ਹੈ, ਚਾਰ ਦਿਨਾਂ ਦੀ ਖੇਡ ਹੈ, ਪਤਾ ਹੀ ਨਹੀਂ ਲੱਗਾ ਜ਼ਿੰਦਗੀ ਕਿਵੇਂ ਲੰਘ ਗਈ ਹੈ। ਜਦੋਂ ਬਾਣੀ ਪੜ੍ਹੇਗਾ ਸੋਝੀ ਪਵੇਗੀ, ਜਗਤ ਮੈਂ ਝੂਠੀ ਦੇਖੀ
1: ਪ੍ਰੀਤ,
0: ਝੂਠੀ ਹੈ ਨਾ, ਸੋਝੀ ਪੈ ਗਈ ਹੈ। ਜਦੋਂ ਬਾਣੀ ਪੜ੍ਹੇਗਾ ਫਿਰ ਸੋਝੀ ਆਵੇਗੀ, ਫਰੀਦਾ ਕਿੱਥੇ ਤੁਹਾਡਾ
1: ਮਾਪਿਆਂ,
0: ਸਮਝ ਆਏਗੀ ਨਾ। ਅਗਲੇ ਚਲੇ ਗਏ ਨੇ, ਮੈਂ ਕਿਸੇ ਦਾ ਮਾਂ ਬਾਪ ਬਣ ਗਿਆ ਹੈ ਤਾਂ ਇਹਦਾ ਮਤਲਬ ਹੈ ਜੇ ਮੇਰੇ ਮਾਂ ਬਾਪ ਮੇਰੇ ਕੋਲੋਂ ਚਲੇ ਗਏ ਨੇ, ਤੇ ਜਿਨ੍ਹਾਂ ਦਾ ਮੈਂ ਮਾਂ ਬਾਪ ਬਣ ਗਿਆ ਉਹਨਾਂ ਕੋਲੋਂ ਤਾਂ ਮੈਂ ਵੀ ਚਲੇ ਜਾਣਾ ਹੈ। ਸੋਝੀ ਪਵੇਗੀ ਨਾ, ਫਿਰ ਵਿਰਾਗ ਆਵੇਗਾ, ਫਰੀਦਾ ਕਿੱਥੇ ਤੁਹਾਡਾ ਮਾਪਿਆਂ, ਜਿੰਨੀ ਤੂੰ ਜਣਿਓ ਹੈ ਤੈ ਪਾਸੋਂ ਉਹ ਲੱਭ ਗਏ, ਤੂੰ ਅਜੇ ਨਾ ਪਤੀਨੋ ਹੈ। ਫਰੀਦਾ ਗੋਰ ਨਿਮਾਣੀ ਸੱਡ ਘਰੇ ਨੀ ਕਰਿਆ ਕਰ ਆਓ, ਸਰ ਪਰ ਮੈਥੇ ਆਵਣਾ ਮਰਨੋ ਨਾ ਡਰੀ ਆਓ, ਸੋਝੀ ਪਵੇਗੀ।

ਸੋਝੀ ਦੇ ਦੇਵੇ, ਕਿਰਪਾ ਕਰ ਦੇਵੇ, ਉਹਨੂੰ ਸੋਝੀ ਆਉਂਦੀ ਹੈ। ਨਹੀਂ ਤੇ ਦੁਨੀਆਂ ਦੇ ਲੋਕ ਕਹਿੰਦੇ ਆ ਜੱਗ ਮਿੱਠਾ ਯਾਰੋ ਅਗਲਾ ਕਿਨ ਡਿੱਠਾ, ਬਸ ਚਾਰ ਦਿਨਾਂ ਦਾ ਮੌਜ ਮੇਲਾ ਹੈ, ਬਸ ਮਸਤੀ ਕਰੋ, ਜੀਵਨ ਐਵੇਂ ਚੱਲ ਜਾਵੇਗਾ। ਕਿ ਜੀਵਨ ਇਸ ਵਾਸਤੇ ਮਿਲਿਆ ਸੀ? ਇਹ ਤਾਂ ਪਸ਼ੂ ਵੀ ਭੋਗਦੇ ਨੇ, ਇਹ ਤੇ ਪੰਛੀ ਵੀ ਭੋਗਦੇ ਨੇ, ਨਿੰਦਰਾ ਭੋਜਨ ਭੋਗ ਭੈ, ਇਹ ਬਸ ਪੁਰਸ਼ ਸਮਾਨ, ਨਰਕ ਗਿਆਨ ਨਰਨ ਗਿਆਨ ਨਿਜ ਅਧਕਤਾ, ਗਿਆਨ ਬਿਨਾ ਪਸ ਜਾਣ। ਬੰਦਾ ਵੀ ਸੌਂਦਾ ਹੈ, ਪਸ਼ੂ ਪੰਛੀ ਜਾਨਵਰ ਵੀ ਸੌਂਦੇ ਨੇ, ਬੰਦਾ ਵੀ ਭੋਗਾਂ ਨੂੰ ਭੋਗਦਾ ਹੈ, ਬਾਕੀ ਵੀ ਭੋਗਦੇ ਨੇ, ਬੰਦਾ ਵੀ ਕਿਸੇ ਤੋਂ ਡਰਦਾ ਹੈ, ਬਾਕੀ ਵੀ ਡਰਦੇ ਨੇ। ਇਹਦੇ ਵਿੱਚ ਕੀ ਇਹ ਗਿਆਨ ਲੈ ਸਕਦਾ ਹੈ? ਅਗਰ ਗਿਆਨ ਨਹੀਂ ਲੈਂਦਾ ਤਾਂ ਉਹਨਾਂ ਦੇ ਹੀ ਸਦਰਸ਼ ਹੈ। ਮਹਾਰਾਜ ਅੱਗੇ

0: ਧੰਨਵਾਦ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਮਨ ਦੇ ਮਗਰ ਤੁਰਨ ਵਾਲਾ ਮਨਮੁਖ ਪੁਰਸ਼ ਨੂੰ ਮਨਮੁਖ ਕਿਹਾ ਜਾਂਦਾ ਹੰਕਾਰ ਦਾ ਪ੍ਰਕਰਨ ਚੱਲਿਆ ਹੈ ਮਹਾਰਾਜ ਕਹਿੰਦੇ ਸਭ ਕੁਝ ਪਰਮਾਤਮਾ ਦੇ ਲੇਖੇ ਕਿ ਉਹਦੇ ਹੁਕਮ ਅੰਦਰ ਤੈਨੂੰ ਦੇਖ ਰਿਹਾ ਹੈ ਜੋ ਜੋ ਤੂੰ ਕਰਮ ਕਰ ਰਿਹਾ ਹੈ ਨਾ ਮਹਾਰਾਜ ਕਹਿੰਦੇ ਉਹ ਸਤਿਗੁਰੂ ਜੀ ਤੈਨੂੰ ਵੇਖ ਰਹੇ ਨੇ ਲੇਖਾ ਉਹਦਾ ਲੇਖਾ ਵੀ ਹੋਵੇਗਾ ਨਾਨਕ ਆਖੇ ਰੇ ਮਨਾ ਸੁਣੀਐ ਸਿੱਖ ਸਹੀ ਲੇਖਾ
1: ਰੱਬ ਮੰਗੇਸੀ
0: ਲੇਖਾ ਰੱਬ ਮੰਗੇਸੀਆ ਬੈਠਾ
1: ਕੱਢ ਵਹੀ
0: ਕੱਢ ਵਹੀ ਤਲਬਾ ਪੌਸਣ ਆਕੀਆ ਬਾਕੀ ਜਨਾ ਰਹੀ ਅਜ਼ਰਾਈਲ ਫਰੇਸਤਾ ਹੋਸੀ ਆਏ ਤਈ ਆਵਣ ਜਾਣ ਨਾ ਸੁਜਈ ਭੀੜੀ ਗਲੀ ਫਹੀ ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਏਗਾ ਰਾਮ ਸਿਮਰ ਪੁਛਤਾਹੇਗਾ ਮਨ ਸੰਬੋਧਨ ਕਰਕੇ ਰਾਮ ਸਿਮਰ ਪੁਛਤਾਹੇਗਾ ਮਨ ਪਾਪੀ ਜ਼ੀਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਏਗਾ ਲਾਲਚ ਲਾਗੇ ਜਨਮ ਗਵਾਇਆ ਮਾਇਆ ਭਰਮ ਧਨ ਜੋਬਣ ਕਾ ਕਾਗਜ਼ ਜਿਉਂ ਗਲ ਜਾਏਗਾ ਕਾਗਜ਼ ਦੀ ਕਿੰਨੀ ਉਮਰ ਹੈ ਕਾਗਜ਼ ਜਿਉਂ ਗਲ ਜਾਏਗਾ ਜੋ ਜਮ ਆਏ ਕੇਸ ਗਏ ਪਟਕਾ ਜਿਵੇਂ ਧੋਬੀ ਕੱਪੜੇ ਧੋਂਦਾ ਹੈ ਜੋ ਜਮ ਆਏ ਕੇਸ ਗਏ ਪਟਕਾ ਤਾਂ ਦਿਨ ਕਿਸ਼ ਨਾ ਵਸਾਹੇਗਾ ਸਿਮਰਨ ਭਜਨ ਦਇਆ ਨੇ ਕਿੰਨੀ ਤੋ ਮੁਖ ਚੋਟਾਂ ਖਾਹੇਗਾ ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾਹੇਗਾ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਹੇਗਾ ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾਹੇਗਾ ਮਹਾਰਾਜ ਕਹਿੰਦੇ ਲੇਖਾ ਹੋਵੇਗਾ
2: ਹਰ ਨਾਮ ਕਦੇ ਨਾ ਚੇਤਾਈ
0: ਮਨਮੁਖ ਪੁਰਸ਼ ਜਿਹੜੇ ਨਾਮ ਨੂੰ ਕਦੇ ਵੀ ਚੇਤੇ ਨਹੀਂ ਕਰਦੇ ਯਾਦ ਨਹੀਂ ਕਰਦੇ ਸਿਮਰਦੇ ਨਹੀਂ ਹਨ
2: ਜਮ ਕਾਲ ਸਿਰ ਮਾਰੀ
0: ਫਿਰ ਜਿਹੜਾ ਜਮ ਹੈ ਉਹਨਾਂ ਨੂੰ ਮਾਰ ਪਵੇਗੀ ਭਾਵ ਸਿਰ ਵਿੱਚ ਮਾਰ ਪਵੇਗੀ
2: ਪਾਪ ਬੇਕਾਰ ਮਨੂਰ ਸਭ
0: ਪਾਪ ਕੀਤੇ ਨੇ ਮਨੂਰ ਜਿਵੇਂ ਲੋਹਿਆ ਜੰਗਾਲਿਆ ਹੁੰਦਾ ਅੰਦਰ ਜੰਗਾਲਿਆ ਚੁੱਕਾ ਹੈ ਪਾਪਾਂ ਨਾਲ ਕਾਲਾ ਹੋ ਚੁੱਕਾ ਪਾਪ ਹੀ ਪਾਪ ਨੇ ਪਾਪ ਹੀ ਪਾਪ ਨੇ ਪਾਤਸ਼ਾਹ ਜੀ ਕਹਿੰਦੇ ਇੰਨੇ ਪਾਪ ਕਮਾਲੇ ਨੇ ਜੀ
2: ਲੱਦੇ ਬਹੁਤ ਭਾਰੀ
0: ਪਾਤਸ਼ਾਹ ਜੀ ਕਹਿੰਦੇ ਬਹੁਤਾ ਭਾਰ ਜਿਹੜਾ ਉਹ ਲੱਦ ਚੁੱਕੇ ਨੇ ਕੂੜ ਕਸੱਤ ਭਰਿਆ ਗੱਲ ਤਾਂ ਹੀ ਪਾਪ ਕਮਾਏ ਗੱਲ ਤਾਂ ਹੀ ਪਾਪ ਕਮਾ ਰਿਹਾ ਉਹਨਾਂ ਪਾਪਾਂ ਦਾ ਲੇਖਾ ਦੇਣਾ ਪਵੇਗਾ ਫਿਰ ਬਚਨ ਪੜਨੇ ਪੈਣਗੇ ਪਾਪੀ ਕਰਮ ਕਮਾਵੰਦੇ ਕਰਦੇ
1: ਹਾਏ ਹਾਏ।

ਮੈਂ ਰੱਖ ਦਿੰਦਾ ਤੁਹਾਡਾ ਹੱਥ ਦਾ ਦੁੱਖ ਚ।

ਹੇ ਭਾਈ, ਇਸ ਸੰਸਾਰ ਵਿੱਚ ਆ ਕੇ ਹਰ ਮਨੁੱਖ ਆਪਣੇ ਢੰਗ ਦੇ ਨਾਲ ਜੀਵਨ ਬਤੀਤ ਕਰਕੇ ਚਲਿਆ ਜਾਂਦਾ ਹੈ। ਕਿਨਹੀ ਬਨਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੰਵਾਰੀ, ਸੰਤੋ ਬੰਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਵੱਡੇ ਵੱਡੇ ਵਪਾਰੀ, ਵੱਡੇ ਵੱਡੇ ਧਨਵਾਨ ਇਸ ਸੰਸਾਰ ਵਿੱਚ ਆ ਕੇ ਆਪਣਾ ਜੀਵਨ ਬਤੀਤ ਕਰਕੇ ਚਲੇ ਗਏ ਨੇ, ਪਰ ਗੁਰਬਾਣੀ ਕਹਿ ਰਹੀ ਕਿ ਭਾਈ, ਜਿਨ੍ਹਾਂ ਨੇ ਉਸ ਮਾਲਕ ਪ੍ਰਭੂ ਦੇ ਨਾਮ ਰੂਪੀ ਤੁਹਾਨੂੰ ਇਕੱਠਾ ਕੀਤਾ ਹੈ, ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਹ ਪ੍ਰਾਣੀ ਜਿਸ ਵਖਰ ਕੋ ਲੈਣ ਤੋਂ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤੇ ਕਰਨਾ ਕੀ ਹੈ ਸੰਸਾਰ ਵਿੱਚ ਆ ਕੇ। ਸੋ ਆਓ ਇਹ ਸਭ ਦੇ ਸਤਿਗੁਰ ਪਾਤਸ਼ਾਹ ਦਰਸ਼ਨ ਨੇ ਐਸੀ ਅਵਸਥਾ ਬਣਾ, ਮੈਂ ਬਨਜਾਨ ਰਾਮ ਕੇ ਤੇਰਾ ਨਾਮ ਵਖਰ ਵਪਾਰ ਜੀ ਭਾਈ, ਜਿਸ ਵਖਰ ਕੋ ਲੈਣ ਤੋਂ ਆਇਆ। ਤਾਂ ਹੀ ਸਤਿਗੁਰਾਂ ਨੇ ਕਹਿ ਦਿੱਤਾ ਇਹੋ ਵਪਾਰ ਵਿਰਲਾ ਵਪਾਰ ਹੈ, ਨਾਨਕ ਤਾਂ ਕਹਿ ਸਤ ਬਲਹਾਰ, ਕਿਨਹੀ ਬਨਜਾ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬੰਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਫੇਰ ਕੀ ਹੋਇਆ, ਨਾਮ ਰਹੋ ਸਾਧੂ ਰਹੋ, ਰਹੋ ਗੁਰੂ ਗੋਬਿੰਦ ਕਹੋ ਨਾਨਕ ਕੇ ਜਗਤ ਮੈਂ, ਕਿਨ ਜਪਿਓ ਗੁਰਮੰਤ ਕੋ ਭਗਤ ਜਨ ਸਦਾ ਅਮਰ ਹੋਵੇ ਨੇ।

ਆਪ ਜੀ ਨੇ 10 ਅਕੜੋਂ 3 ਸਾਲ ਸਰਣ ਕੀਤੇ ਹਨ, ਜਿਨ੍ਹਾਂ ਦਾ ਕੇਂਦਰੀ ਭਾਵ ਹੈ ਕਿ ਭਾਈ ਜਿਸ ਅੱਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰਪਾਇਆ। ਪਹਿਲਾ ਸਾਧ ਸੀ ਕੰਚਨ ਸਿਉ ਪਾਈਏ, ਮਨ ਦੇ ਰਾਮ ਲਿਆ ਹੈ ਮੋਲ, ਤਨ ਮਨ ਅਰਪੋ ਪੁੱਜ ਚੜਾਓ ਗੁਰ ਪ੍ਰਸਾਦ ਨਿਰੰਜਨ ਪਾਓ। ਫੇਰ ਕੈਸੀ ਅਵਸਥਾ ਬਣਾਉਣੀ ਹੈ ਕਿ ਭਾਈ ਮੈਂ ਬਨਜਾਰਨ ਰਾਮ ਕੀ ਤੇਰਾ ਨਾਮ ਅੱਖਰ ਵਾਪਾਰ ਜੀ ਮਾਲਕ ਜੀ, ਨਹੀਂ ਤਾਂ ਇਸ ਸੰਸਾਰ ਦੇ ਵਿੱਚ ਉਹ ਵਾਪਾਰੀ ਤੁਰ ਗਏ ਨੇ, ਕਿਨਹੀ ਬਨਜਿਆ ਕਾਂਸੀ ਤਾਂਬਾ, ਕਿਨਹੂੰ ਲੌਂਗ ਸੁਪਾਰੀ, ਤੇ ਸੰਤਾਂ ਨੇ ਕੀ ਬਨਜਿਆ, ਸੰਤੋ ਬਨਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਕੇਂਦਰੀ ਭਾਵ ਕਿ ਹੇ ਭਾਈ ਇਸ ਸੰਸਾਰ ਵਿੱਚ ਕੇਵਲ ਅਤੇ ਕੇਵਲ ਉਹ ਵਾਪਾਰੀ ਅਮਰ ਹਨ ਜਿਨ੍ਹਾਂ ਨੇ ਨਾਮ ਦਾ ਵਾਪਾਰ ਕੀਤਾ ਹੈ, ਨਹੀਂ ਤਾਂ ਉਹ ਵੱਡੇ ਵੱਡੇ ਵਾਪਾਰੀ ਸੰਸਾਰ ਤੋਂ ਤੁਰ ਗਏ ਨੇ। ਸੋ ਇੱਥੇ ਕੀਰਤਨ ਦੀ ਸਮਾਪਤੀ ਹੋਈਆਂ, ਭੁਲਾ ਚੁੱਕਾ ਦੇਖੀ ਮਾਕਣੀ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਈ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕਰੈ ਗੁਰੂ ਨਾਨਕ ਨੇ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਸਹਾਈ, ਅਰਜਨ ਹਰਿ ਗੋਬਿੰਦ ਨੋ ਸਿਮਰੋ, ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਜਿਸ ਰਿਠੇ ਸ਼ਬਦ ਖਜਾਏ, ਤੇਗ ਬਹਾਦਰ ਸਿਮਰੀਐ, ਕਰੁਣਾਉਣੇ ਦਾ ਵੈਦਾਏ, ਸਭ ਥਾਈ ਹੁਣਾ ਜੀ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭਨਾ ਥਾਈ ਹੁਣਾ ਜੀ ਸਹਾਏ, ਦਸਾਂ ਪਾਤਸ਼ਾਹ ਦੀ ਜਗਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ

ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਗੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਾ ਦਾਨ, ਪੁਰਸ਼ਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਪੁੰਗੇ, ਜੁਗੋ ਜੁਗਾ ਟਾਓ ਧਰਮ ਦਾ ਜੈਕਾਰ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਦ ਦੇ ਰਾਖੇ, ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਤਾ ਜੀ, ਸ੍ਰੀ ਨਨਕਾਣ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜੀ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ, ਆਪਣੇ ਪਿਆਰੇ ਪੰਥ ਖਾਲਸਾ ਜੀ ਨੇ ਬਖਸ਼ੋ। ਹੇ ਨਿਵਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਓਟਿਆਂ ਦੀ ਓਟ ਸਤਿਗੁਰੂ, ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗਰੀਬ ਨਵਦ ਪਾਤਸ਼ਾਹ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਚੰਨ ਕਮਲਾਂ ਪਾ, ਸਰਦਾਸ ਬਿਨਤੀ ਰਜੋਈ ਡੋਦਰੀ ਸੱਚੀ ਪਾਤਸ਼ਾਹ ਜੀਓ, ਆਪ ਜੀਆਂ ਦੀ ਪਾਵਨ ਹਜ਼ੂਰੀ ਅੰਦਰ, ਰਾਤਰੀ ਦੇ ਦੀਵਾਨ ਸਦੇ ਸਿੱਧਿਆਂ ਦੀਵਾਨਾਂ ਅੰਦਰ, ਆਰਤੀ ਹਰਜਸ ਕੀਰਤਨ ਚੱਲ ਰਹੇ ਲੜੀ ਵਾਰ, ਸ਼ਬਦ ਦੀਆਂ ਵਿਚਾਰਾਂ ਅਲਾਹੀ ਬਾਣੀ ਜੀ ਦੇ ਹਰਜਸ ਕੀਰਤਨ ਹੋਏ, ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਗਲਤੀਆਂ ਭੁੱਲਾ ਚੁੱਕਣ ਦੀ ਖਿਮਾ ਬਖਸ਼ ਦੇਣੀ ਜੀ। ਅੱਗੇ ਤੋਂ ਸਮਤ ਬਖਸ਼ਣੀ ਬਾਣੀ ਪੜ੍ਹੀ ਸੁਣੀ ਸਤਿਖੰਡ ਵਿਖੇ ਪ੍ਰਵਾਨ ਕਰਨੀ, ਬਾਣੀ ਦਾ ਭਾਵ ਸਮੂਹ ਸਾਸਕਤ ਹਿਰਦੇ ਵਸਾਉਣਾ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਜੀ। ਸਮੂਹ ਸੰਗਤ ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣਾ, ਚੜ੍ਹਦੀ ਕਲਾ ਦੇ ਦਾਤ ਦਨੋ ਕਰੋ, ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ, ਸੇਵਾ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ ਜੀ। ਦੇਹ ਰੋਗਤਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਣੀਆਂ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਦੀ ਦਾਤ, ਆਪਸ ਵਿੱਚ ਪਿਆਰ ਇਤਫਾਕ ਦੀ ਦਾਤ ਬਖਸ਼ਣੀ, ਸੱਚੇ ਪਾਤਸ਼ਾਹ ਜੀਓ ਘਰਾਂ ਵਿੱਚ ਬੈਠੀਆਂ ਸੰਗਤਾਂ ਲਾਈਵ ਆਪ ਜੀਆਂ ਦਾ ਹਾਜ਼ਰ ਸਰਵਣ ਕਰ ਰਹੀਆਂ ਹਨ, ਤਿੰਨਾਂ ਸੰਗਤਾਂ ਤੇ ਵੀ ਆਪ ਜੀ ਆਪਣਾ ਮਿਹਰ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣਾ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਸੱਚੇ ਪਾਤਸ਼ਾਹ ਜੀ ਕਰੋ ਕਿਰਪਾ। ਇਸ ਸਮੇਂ ਆਪ ਜੀ ਆਪਣੇ ਪਾਵਨ ਦਰਬਾਰ ਤੋਂ ਹੁਕਮਨਾਮਾ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰਨੀ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਕਿਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਿਆਵੈ ਇਹੋ ਰਸ ਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾ ਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਾਹਰ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਬਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰਖ ਬਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਮੇਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੀ ਅਮਰਦਾਸ ਰਾਮ ਦਾਸਾਂ ਵਿੱਚ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜੀ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੂੰ ਨਿਦਾਵੈ ਧਾਏ ਸਭ ਥਾਂ ਸਹਾਏ ਦਸਵੀਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਂ ਸਹਾਏ ਦਸਾਂ ਪਾਤਸ਼ਾਹ ਦੀ ਆਤਮਿਕ ਜੋਤ ਜਾਗਤੀ ਜੋ ਚਵਰਤ ਖੱਤੇ ਮਾਲਿਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰੱਕੀ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਹੇ ਨਿਮਾਣੀਆਂ ਦੇ ਮਾਣ ਤਾਣੀਆਂ ਦੇ ਤਾਣੀ ਓਟੀਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋਤ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਤ ਵੀ ਸਤਿਗੁਰੂ ਜੀ ਆਪ ਜੀ ਨੇ ਪਾਰ ਵਰਸ਼ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਉਪਦੇਸ਼ ਬਖਸ਼ਣ ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ਾਮਾਂ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਸੇਵਾ ਕੀਤੀ ਗਈ ਹੈ ਸੋਹਿਲਾ ਜੀ ਦੇ ਬਾਣੀ ਦੇ ਜਾਪ ਕੀਤੇ ਗਏ ਸਤਿਗੁਰੂ ਜੀ ਬਾਣੀ ਪੜ੍ਹਦੇ ਆਪ ਜੀ ਸੇਵਾ ਕਰਦੇ ਆਪ ਜੀ ਸੇਵਾ ਕਰੋ ਬੇਅੰਤ ਪ੍ਰਕਾਰ ਦੀਆਂ ਤੁੱਟੀਆਂ ਹੋ ਜਾਂਦੀਆਂ ਸਤਿਗੁਰੂ ਜੀ ਆਪ ਆਪਣੇ ਜਾਣ ਬੱਚੇ ਸਮਝ ਕੇ ਖੀਮਾ ਕਰਨਾ ਆਪ ਜੀ ਦੇ ਬਾਣੀ ਦੇ ਅੰਦਰ ਚਾਰ ਪਹਿਰ ਦਾ ਦਿਨ ਸੁੱਖਾਂ ਨਾਲ ਬਤੀਤ ਹੋਇਆ ਚਾਰ ਪਹਿਰ ਦੀ ਰਾਤ ਇਹੀ ਹੈ ਸੁੱਖਾਂ ਨਾਲ ਬਤੀਤ ਕਰਾਉਣੀ ਇਸ ਵੇਲੇ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਸੱਚਖੰਡ ਸ੍ਰੀ ਹਰਿਮੰਦਰ ਵਿੱਚ ਲਿਜਾਣ ਲੱਗੀਆਂ ਸਤਿਗੁਰੂ ਜੀ ਰਸਤੇ ਵਿੱਚ ਬਾਅਦ ਘਾਟ ਤੋਂ ਬਚਾ ਕੇ ਰੱਖਣਾ ਆਪਣੀ ਸੇਵਾ ਆਪ ਲੈਣੀ ਫਿਰ ਅੰਮ੍ਰਿਤ ਵੇਲੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਅੰਮ੍ਰਿਤ ਵੇਲੇ ਦੇ ਜਾਗਣੇ ਇਸ਼ਨਾਨ ਨਿਤਨੇਮ ਬਖਸ਼ਣੇ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਸਿੱਖ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਨੇ ਆਪ ਚਾਲੇ ਪਾਉਣ ਦੀ ਕਿਰਪਾਲਤਾ ਕਰੋ ਜੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ

ਫਤਿਹ। ਧਨਾਸਰੀ ਮਹੱਲਾ ਪਹਿਲਾ, ਘਰ ਪਹਿਲਾ ਚੌਪਦੇ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ।

ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਪ ਜੀ ਧੰਤਾ ਦੇ ਯੋਗ ਹੋ, ਸਤਿਗੁਰੂ ਜੀ ਰਹਿਮਤ ਕਰਨ, ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਕਰੋਂ ਗੁਰਸਿੱਖੀ ਦੀ ਦਾਤ, ਨਾਮ ਦੀ ਦਾਤ, ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਇਸੇ ਤਰ੍ਹਾਂ ਆਪਣੀਆਂ ਹਾਜ਼ਰੀਆਂ ਬਖਸ਼ਿਸ਼ ਕਰਨ। ਸਤਿਗੁਰੂ ਜੀ ਨੇ ਰਹਿਮਤ ਕਰਕੇ ਅੱਜ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਸਾਡੀ ਝੋਲੀ ਦੇ ਵਿੱਚ ਪਾਏ ਨੇ, ਰਾਗ ਧਨਾਸਰੀ ਦੇ ਵਿੱਚ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 660 ਦੇ ਉੱਤੇ ਇਹ ਹੁਕਮਨਾਮਾ ਸਾਹਿਬ ਸੁਭਾਈਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਦੀ ਅਗਵਾਈ ਬਖਸ਼ਦੇ ਹੋਏ ਇਸ ਜੀਵਨ ਨੂੰ ਸਫਲਿਆਂ ਕਰ ਦੇਣ, ਤਾਂ ਜੋ ਲੋਕ ਸੁਖੀ, ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ 5 ਬਾਣੀਆਂ ਦੇ ਪਾਠ ਕੀਤੇ ਜਾਣਗੇ। ਸਤਿਗੁਰੂ ਜੀ ਰਹਿਮਤ ਕਰਕੇ ਇਕਾਗਰਤਾ ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ, ਸਭਨਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਉੜੀ ਸੁਖਮਨੀ ਮਹੱਲਾ 5, ਸਲੋਕ 1, ਓਅੰਕਾਰ ਸਤਿਗੁਰ ਪ੍ਰਸਾਦ। ਆਦਿਗੁਰ ਏ ਨਮੈ, ਜੁਗਾਦਿਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਏ ਨਮੈ। ਅਸ਼ਟਪਦੀ ਸਿਮਰੋ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਣ ਸਿਮਰਤ ਸੋਦਾਖਿਅਰ, ਕਿਨੇ ਰਾਮ ਨਾਮ ਏਕ ਆਖਿਅਰ, ਕਿਨਕਾ ਏਕ ਜਿਸ ਜੀ ਬਸਾਵੈ, ਤਾਕਿ ਮਹਿਮਾ ਗਨੀ ਨ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਰਹਾਉ ਪ੍ਰਭ ਕੈ ਸਿਮਰਨ ਗਰਭ ਨ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ, ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾ ਕਹਿ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੀਸ਼ ਸੁਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੀ ਮੁਹਤਾਜੀ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੀ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਬੇਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਾਧ ਬਲਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸੈ ਹਰ ਨੇਰੇ। ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ।
ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਝੂਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਾਇਆ, ਨਾਨਕ ਤਿਨ ਜਨ ਸਰਣੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਾਗ ਬੇਦ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਹੁ ਕੁੰਠ ਜਾਤੇ। ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰਾ ਚੱਲੈ। ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੂਟ ਪਾਪ ਪਰ ਹਰੈ। ਗੁਰਮੁਖ ਨਾਮ ਜਪਹੋ ਮਨ ਮੇਰੇ, ਨਾਨਕ ਪਾਵੋ ਸੁਖ ਕਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਅਨਿਕ ਮਾਇਆ ਰੰਗ ਤਿੱਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ। ਜਿਹ ਮਾਰਗ ਇਹੋ ਜਾਤ ਅਕੇਲਾ, ਤਹਿ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ। ਅਨਕ ਬਿਗਨ ਜੈ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ। ਅਨਕ ਜੋਨ ਜਨ ਮੈਂ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ। ਹਉ ਮਹਿਲਾ ਮਲਕ ਬਹੁ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪ ਹਉ ਮਨ ਰੰਗ, ਨਾਨਕ ਪਾਈਏ ਸਾਧਕੈ ਸੰਗ। ਜਿਹ ਮਾਰਗ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਜਿਹ ਪੈਂਡਾ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤਹਿ ਨਾਲ ਪਛਾਨੂ। ਜਹ ਮਹਾ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਜਹਾਂ ਤ੍ਰਿਖਾ ਮਨ ਤੁਝ ਅਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖੈ। ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ। ਹਰ ਜਨ ਕੈ ਹਰ ਨਾਮ ਨੇ ਧਾਨ, ਪਾਰ ਬ੍ਰਹਮ ਜਨ ਕੀਨੋ ਦਾਨ। ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਬਿਵੇਕੈ। ਹਰ ਕਾ ਨਾਮ ਜਨ ਕਉ ਮੁਕਤ ਜੁਗਤ, ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੈ ਨਾ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕਉ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਬਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲ ਖਜੀਨਾ, ਹਰ ਤਨ ਜਨ ਕਉ ਆਪ ਪ੍ਰਭ ਦੀਨਾ। ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ। ਪੋਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਤ ਨਾਮ ਰਸ ਮਾਤੇ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੀਤੇ ਤਰੇ। ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ। ਨਾਮ ਕੀ ਮਹਿਮਾ ਸੰਤ ਰਿਧ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ। ਸੰਤ ਕਾ ਸੰਗ ਵਡਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਧਿਆਈ ਹੈ। ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਸਲੋਕ ਬਹੁ ਸ਼ਾਸਤ੍ਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤ੍ਰ ਸਿਮਰਤ ਵਖਿਆਨ। ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਧੇ ਫਿਰਿਆ। ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ।
ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੇ ਬਹੁ ਪਾਤੀ, ਨਹੀਂ ਤੁਲ ਰਾਮ ਨਾਮ ਵਿਚਾਰ। ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ, ਨਉ ਖੰਡ ਪ੍ਰਥਮੀ ਫਿਰੈ ਚੇਰ ਜੀਵੈ, ਮਹਾ ਉਦਾਸ ਤਪੀ ਸਰਥੀਵੈ, ਅਗਨ ਮਾਹੇ ਹੋਮਤ ਪ੍ਰਾਨ, ਕਨਕ ਅਸ਼ਵ ਹੈ ਵਰ ਭੂਮ ਦਾਨ, ਨਿਓਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਭੀ ਹੋਮੈ ਮੈਲ ਨ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ, ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕਉ ਬਹੁ ਸਾਧਨਾ ਕਰੈ, ਮਨ ਤੇ ਕਬਹੁ ਨਾ ਬਿਖਿਆ ਟਰੈ, ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਾਂ ਹੋਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਧਰੇ ਪਤਤ ਬਹੁ ਮੂਚ, ਬਹੁਤ ਸਿਆਣਕ ਜਮ ਕਾ ਭਉ ਵਿਆਪੈ, ਅਨੇਕ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੈ, ਭੇਖ ਅਨੇਕ ਅਗਨ ਨਹੀਂ ਬੁਝ ਹੈ, ਕੋਟ ਉਪਾਵ ਦਰਗੈ ਨਹੀਂ ਸਿਜ ਹੈ, ਛੂਟ ਸਨਾਹੀ ਊਬ ਪਿਆ ਹਲ, ਮੋਹੇ ਵਿਆਪੈ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿਜ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪੂ ਨਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗ ਇਹ ਹੋਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸਰਣੀ ਪਰੈ, ਜਿਸ ਜਨ ਕਉ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੈ ਅਭਿਮਾਨ, ਆਪਸ ਕਉ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ, ਜਾ ਕਾ ਮਨ ਹੋਏ ਸਗਲ ਕਿਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ, ਮਨ ਆਪੁਨੇ ਤੇ ਬੁਰਾ ਮਿਟਾਨਾ, ਭੇਖੈ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ, ਨਿਰਧਨ ਕਉ ਧਨ ਤੇਰੋ ਨਾਉ, ਨਿਥਾਵੇ ਕਉ ਨਾਉ ਤੇਰਾ ਥਾਉ, ਨਿਮਾਨੇ ਕਉ ਪ੍ਰਭ ਤੇਰੋ ਮਾਨ, ਸਗਲ ਘਟਾ ਕਉ ਦੇਵਉ ਦਾਨ, ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਤ ਮਿਤ ਜਾਨੋ ਆਪੇ, ਆਪਣ ਸੰਗ ਆਪ ਪ੍ਰਭ ਰਾਤੇ, ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸੁਕੋਏ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪ ਹਉ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ, ਸਗਲ ਥਾਨ ਤੇ ਉਹ ਉਤਮ ਥਾਨ, ਨਾਨਕ ਜਿਹੇ ਘਟ ਵਸੈ ਹਰ ਨਾਮ ਸਲੋਕ, ਨਿਰਗੁਣਿਆਰ ਅਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤੇ ਸਚੀਤ ਰੱਖ, ਨਾਨਕ ਨਿਭਹੀ ਨਾਲ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਬਵਿਸਥਾ ਤੁਜੈ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਖ ਸੈਨ, ਮੁਖ ਅਪਿਆਉ ਬੈਠ ਕਉ ਦੈਨ, ਇਹੋ ਨਿਰਗੁਣ ਗੁਣ ਕਛੂ ਨ ਬੂਜੈ, ਬਖਸ਼ ਲੇਹੋ ਤਉ ਨਾਨਕ ਸੀਜੈ, ਜਿਹ ਪ੍ਰਸਾਦ ਧਰ ਉਪਰ ਸੁਖ ਬਸੈ, ਸੁਤ ਭਰਾਤ ਮੀਤ ਬਨਤਾ ਸੰਗ ਹਸੈ, ਜਿਹ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ, ਜਿਹ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸੇ ਤਿਆਗ ਅਵਰ ਸੰਗ ਰਚਨਾ, ਐਸੇ ਦੁਖ ਮੂੜ ਅੰਧ ਬਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ, ਆਦ ਅੰਤ ਜੋ ਰਾਖਨ ਹਾਰ, ਤਿਸਿਉ ਪ੍ਰੀਤਨ ਕਰੈ ਗਵਾਰ, ਜਾ ਕੀ ਸੇਵਾ ਨਵ ਨਿਧ ਪਾਵੈ, ਤਾਸਿਉ ਮੂੜਾ ਮਨ ਨਹੀਂ ਲਾਵੈ, ਜੋ ਠਾਕੁਰ ਸਦ ਸਦਾ ਹਜੂਰੇ, ਤਾਂ ਕੋ ਅੰਧਾ ਜਾਣਤ ਦੂਰੇ, ਜਾ ਕੀ ਟਹਿਲ ਪਾਵੈ ਦਰਗੈ ਮਾਨ, ਤਿਸੈ ਬਿਸਾਰੈ ਮੁਗਧ ਅਜਾਨ, ਸਦਾ ਸਦਾ ਇਹੋ ਭੁੱਲਨਹਾਰ, ਨਾਨਕ ਰਾਖਨਹਾਰ ਅਪਾਰ, ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋਟ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤੇ ਸਪਰ ਹਰੈ, ਚੰਦਨ ਲੇਪ ਉਤਾਰੈ ਧੋਏ, ਗਰ ਤਬ ਪ੍ਰੀਤ ਭਸਮ ਸੰਗ ਹੋਏ,
ਅੰਧਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲੇਹੋ ਪ੍ਰਭ ਦਇਆਲ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ, ਛਪਛ ਨਾਹੇ ਕਾਸ਼ ਕਰੈ ਛਪਾਇਆ। ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸੁਆਨ। ਅੰਤਰ ਅਗਨ ਬਾਹਰ ਤਨ ਸੁਆ, ਗਲ ਪਾਥਰ ਕੈਸੀ ਤਰੈ ਅਥਾ। ਜਾ ਕੇ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸੁਮਾਤ। ਸੁਨ ਅੰਧਾ ਕੈਸੇ ਮਾਰਗ ਪਾਵੈ, ਕਰ ਗੈ ਲਿਹੋ ਊੜ ਨਿਭਾਵੈ। ਕਹਾ ਬੁਝਾਰਤ ਬੂਝੈ ਡੋਰਾ, ਨਿਸਕਹੀਐ ਤਉ ਸਮਝੈ ਪੂਰਾ। ਕਹਾ ਬੇਸਨ ਪਦ ਗਾਵੈ ਗੂੰਗ, ਜਤਨ ਕਰੈ ਤਉ ਪੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਊਹਾਂ ਉਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਈ ਸੋ ਆਵੈ ਨ ਚੀਤ, ਜੋ ਬੈ ਰਾਈ ਤਾਸਿਓ ਪ੍ਰੀਤ। ਬਲੂਆ ਕੀ ਗ੍ਰਹਿ ਪੀਤਰ ਬਸੈ, ਆਨੰਦ ਕੇਲ ਮਾਇਆ ਰੰਗ ਰਸੈ। ਦ੍ਰਿੜ ਕਰ ਮਨੈ ਮਨੈ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਧਰੋ। ਯਾਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ। ਤੂੰ ਠਾਕੁਰ ਤੂੰ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮੱਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸਲੋਕ ਦੇਨ ਹਾਰ ਪ੍ਰਭ ਛੋੜ ਕਹਿ, ਲਾਗੈ ਅਨ ਸੁਆਏ। ਨਾਨਕ ਕਹੂ ਨ ਸੀਜੈ, ਬਿਨ ਨਾਵੈ ਪਤ ਜਾਏ। ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ। ਏਕ ਭੀ ਨ ਦੇ ਦਸ ਭੀ ਹੈਰ ਲੇ, ਤਉ ਮੂੜਾ ਕਹੋ ਕਹਾ ਕਰੇ। ਜਿਸ ਠਾਕੁਰ ਸਿਉ ਨਾਹੀ ਚਾਰਾ, ਤਾ ਕਹੋ ਕੀਜੈ ਸਦ ਨਮਸਕਾਰਾ। ਜਾ ਕੇ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ। ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਅਗਨਤ ਸਾਹੂ ਆਪਣੀ ਦੇ ਰਾਸ, ਖਾਤ ਪੀਤ ਵਰਤੈ ਅਨੰਦ ਉਲਾਸ। ਆਪਣੀ ਅਮਾਨ ਕਛ ਬਹੁਰ ਸਾਹੂ ਲੇ, ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰਸ ਕਾ ਵਿਸ਼ਵਾਸ ਨ ਹੋਵੈ। ਜਿਸ ਕੀ ਬਸਤ ਤਿਸ ਆਗੈ ਰੱਖੈ, ਪ੍ਰਭ ਕੀ ਆਗਿਆ ਮਾਨੈ ਮਤ ਹੈ। ਉਸ ਤੇ ਚੌਗੁਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਅਨਕ ਭਾਂਤ ਮਾਇਆ ਕੇ ਹੇਤ, ਸਰ ਪਰ ਹੋਵਤ ਜਾਨ ਅਨੇਤ। ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨ ਸਹਿ ਉਹ ਮਨ ਪਛੋਤਾਵੈ। ਜੋ ਦੀਸੈ ਸੋ ਚਲਨ ਹਾਰ, ਲਪਟ ਰਹੇ ਉਹ ਤਹਿ ਅੰਧ ਅੰਧਾਰ। ਬਟਾਉ ਸਿਉ ਜੋ ਲਾਵੈ ਨੇਹ, ਤਾ ਕਉ ਹਾਥ ਨ ਆਵੈ ਕੇਹ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲਏ ਲਾਈ। ਮਿਥਿਆ ਤਨ ਤਹਨ ਕੁਟੰਬ ਸੁਭਾਇਆ, ਮਿਥਿਆ ਹੋਮੈ ਮਮਤਾ ਮਾਇਆ। ਮਿਥਿਆ ਰਾਜ ਜੋਬਨ ਤਹਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ। ਮਿਥਿਆ ਰਥ ਹਸਤੀ ਅਸਭ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੀਕ ਹਸਤਾ। ਮਿਥਿਆ ਧਰੁਵ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ। ਅਸ ਥਿਰ ਭਗਤ ਸਾਧਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਮਿਥਿਆ ਸਰਵਨ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰਬ ਕੋ ਹਿਰੈ। ਮਿਥਿਆ ਨੇਤਰ ਭੇਖਤ ਪਰਤਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨਸੁਆਦ। ਮਿਥਿਆ ਚਰਨ ਪਰ ਬੇਕਾਰ ਕੋ ਧਾਵੈ, ਮਿਥਿਆ ਮਨ ਪਰ ਲੋਭ ਲੁਭਾਵੈ। ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਬਿਕਾਰਾ। ਬਿਨ ਬੂਜੇ ਮਿਥਿਆ ਸਭ ਭਏ, ਸਫਲ ਦੇਹ ਨਾਨਕ ਹਰ ਹਰ ਨਾਮ ਲਏ। ਬਿਰਥੀ ਸਾਖਤ ਕੀ ਆਰਜਾ, ਸਾਚ ਬਿਨਾਂ ਕਹਿ ਹੋਵਤ ਸੂਚਾ। ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾ ਕੈ ਦੁਰਗੰਧ। ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜਿਉਂ ਖੇਤੀ ਜਾਏ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉਂ ਕਿਰਪਨ ਕੇ ਨਰਾਰਥ ਦਾਮ। ਧਨ ਧਨ ਤੇ ਜਨ ਜਿਹ ਫਟ ਬਸਿਓ, ਹਰ ਨਾਉ ਨਾਨਕ ਤਾ ਕੈ ਬਲ ਬਲ ਜਾਓ। ਰਹਿਤ ਅਵਰ ਕਾਸ਼ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖ ਹੋਂ ਗੰਢ ਲਾਵਤ। ਜਾਨਨ ਹਾਰ ਪ੍ਰਭੂ ਪ੍ਰਬੀਨ, ਬਾਹਰ ਭੇਖ ਨਾ ਕਾਹੂ ਭੀਨ। ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਹੁਣ ਜਨ ਚਰਨ ਪਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀ ਆ ਆਪੇ ਮਾਨੈ। ਆਪੇ ਆਪ ਆਪ ਕਰਤਨ ਬੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ। ਉਪਾਵ ਸਿਆਨਪ
ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲੈ ਲੜ ਲਾਏ, ਥਾਨ ਥਨੰਤਰ ਰਹਿਆ ਸਮਾਏ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ ਸਲੋਕ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੰ ਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਅਸ਼ਟਪਦੀ ਜਿਹ ਪ੍ਰਸਾਦ, ਛਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ, ਜੇ ਪ੍ਰਸਾਦ ਸੁਗੰਧਤ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ। ਜਿਹ ਪ੍ਰਸਾਦ ਬਸੈ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ, ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰ ਹਉ ਤਿਸ ਰਸਨਾ। ਜਿਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਜਿਹ ਪ੍ਰਸਾਦ ਪਾਟ ਪਟੰਬਰ ਹਟਾਵਾ ਹੈ, ਤਿਸਹਿ ਤਿਆਗ ਕਤ ਅਵਰ ਲੋਭਾਵਾ ਹੈ। ਜਿਹ ਪ੍ਰਸਾਦ ਸੁਖ ਸੇਜ ਸੋਈ ਜੈ, ਮਨ ਆਠ ਪਹਿਰ ਕਾਕਾ ਜਸ ਗਾਵੀ ਜੈ। ਜਿਹ ਪ੍ਰਸਾਦ ਤੂਜ ਸਭ ਕੋ ਮਾਨੈ, ਮੁਖ ਤਾਕੋ ਜਸ ਰਸਨ ਬਖਾਨੈ। ਜਿਹ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ, ਨਾਨਕ ਪਾਤ ਸੇ ਤੀ ਘਰ ਜਾਵੈ। ਜਿਹ ਪ੍ਰਸਾਦ ਆ ਰੋਗ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸੁਨੇਹੀ। ਜਿਹ ਪ੍ਰਸਾਦ ਤੇਰਾ ਉਲਾ ਰਹਿਤ, ਮਨ ਸੁਖ ਪਾਵੈ ਹੈ ਹਰ ਹਰ ਜਸ ਕਹਿਤ। ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੀ, ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ। ਜਿਹ ਪ੍ਰਸਾਦ ਤੁਜ ਕੋ ਨਾ ਪਹੁੰਚੈ, ਮਨ ਸਾ ਸਾ ਸਿਮਰਹੋ ਪ੍ਰਭ ਉਚੇ। ਜਿਹ ਪ੍ਰਸਾਦ ਪਾਈ ਦੁਰਲਭ ਦੇਹੀ, ਨਾਨਕ ਤਾਕੀ ਭਗਤ ਕਰੇਹੀ। ਜੇ ਪ੍ਰਸਾਦ ਆਭੂਖਨ ਪਹਿਰੀ ਜੈ, ਮਨ ਤਿਸ ਸਿਮਰਤ ਕਿਉ ਆਲਸ ਕੀਜੈ। ਜੇ ਪ੍ਰਸਾਦ ਅਸਵ ਹਸਤ ਅਸਵਾਰੀ, ਮਨ ਤਿਸ ਪ੍ਰਭ ਕਉ ਕਬਹੁ ਨਾ ਬਿਸਾਰੀ। ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪਰੋਏ, ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ। ਉਠਤ ਬੈਠਤ ਸਦ ਤਿਸੈ ਧਿਆਈ, ਤਿਸੈ ਧਿਆਏ ਜੋ ਏਕ ਅਲਖੈ, ਈਹਾਂ ਊਹਾਂ ਨਾਨਕ ਤੇਰੀ ਰਖੈ। ਜਿਹ ਪ੍ਰਸਾਦ ਕਰਹਿ ਪੁੰਨ ਬਹੁਦਾਨ, ਮਨ ਆਠ ਪਹਿਰ ਕਰ ਤਿਸ ਕਾ ਧਿਆਨ। ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕਉ ਸਾਹ ਸਾਹ ਚਿਤਾਰੀ। ਜਿਹ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰਉ ਸਦਾ ਅਨੂਪ। ਜਿਹ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜਿਹ ਪ੍ਰਸਾਦ ਤੇਰੀ ਪਤ ਰਹਿ, ਗੁਰ ਪ੍ਰਸਾਦ ਨਾਨਕ ਜਸ ਕਹਿ। ਜਿਹ ਪ੍ਰਸਾਦ ਸੁਣੈ ਕਰਨ ਨਾਦ, ਜਿਹ ਪ੍ਰਸਾਦ ਪੇਖੈ ਬਿਸਮਾਦ। ਜਿਹ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ, ਜਿਹ ਪ੍ਰਸਾਦ ਸੁਖ ਸਹਿਜੇ ਬਸਨਾ। ਜਿਹ ਪ੍ਰਸਾਦ ਹਸਤ ਕਰ ਚੱਲੈ, ਜਿਹ ਪ੍ਰਸਾਦ ਸੰਪੂਰਨ ਫਲੈ। ਜਿਹ ਪ੍ਰਸਾਦ ਪਰਮਗਤ ਪਾਵੈ, ਜਿਹ ਪ੍ਰਸਾਦ ਸੁਖ ਸਹਿਜ ਸਮਾਵੈ। ਐਸਾ ਪ੍ਰਭ ਤਿਆਗ ਅਵਰ ਕਤ ਲਾਗਹੁ, ਗੁਰੂ ਪ੍ਰਸਾਦ ਨਾਨਕ ਮਨ ਜਾਗਹੁ। ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕਉ ਮੂਲ ਨਾ ਮਨੋ ਵਿਸਾਰ। ਜਿਹ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾ ਕਉ ਜਾਪ। ਜਿਹ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸ ਹੈ ਜਾਨ ਮਨ ਸਦਾ ਹਜੂਰੇ। ਜਿਹ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾ ਸਿਉ ਰਾਚ। ਜਿਹ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਪ ਜਪੈ ਜਪ ਸੋਏ। ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ। ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ। ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨ ਕਿਨਹੂੰ ਲਾਇਆ। ਜਿਤ ਜਿਤ ਲਾਵਹੁ ਤਿਤ ਲਗੈ ਹਰ ਨਾਥ, ਨਾਨਕ ਇਨਕੈ ਕਛੂ ਨ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਰਚ ਅਚਰਜ ਕਥਾ। ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੁਗਿਆਨ। ਸਾਧ ਕੈ ਸੰਗ ਬੁਝੈ ਪ੍ਰਭ ਨੀਰਾ, ਸਾਧ ਸੰਗ ਸਭ ਹੂਤਨ ਬੇਰਾ। ਸਾਧ ਕੈ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗ ਏਕ ਉਪਰ ਜਤਨ। ਸਾਧ ਕੀ ਮਹਿਮਾ ਬਰਨੈ ਕੌਣ ਪ੍ਰਾਣੀ, ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ। ਸਾਧ ਕੈ ਸੰਗ ਅਗੋਚਰ ਮਿਲੈ, ਸਾਧ ਕੈ ਸੰਗ ਸਦਾ ਪਰ ਫੁੱਲੈ। ਸਾਧ ਕੈ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੈ ਸੰਗ ਮਨੋਹਰ ਬੈਨ। ਸਾਧ ਕੈ ਸੰਗ ਨ ਕਤਹੂੰ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਸਾਧ ਕੈ ਸੰਗ ਮਾਇਆ ਕੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਕੈ ਸੰਗ ਮਹਾਂ ਪੁਨੀਤ।
साध संग किस्यो नहीं बैर, साध कै संग ना बीगा पैर, साध कै संग ना ही कूमंदा, साध संग जाने परमानंदा, साध कै संग ना ही हो ताप, साध कै संग तजै सब आप, आपे जाने साध बड़ाई, नानक साध प्रभु बने आई। साध कै संग ना कबहू तावै, साध कै संग सदा सुख पावै, साध संग बस्त अगोचर लहै, साधु कै संग अजर सहै, साध कै संग बसै थान ऊचै, साधु कै संग महल पहुँचै, साध कै संग दृढ़ सब धर्म, साध कै संग केवल पार ब्रह्म, साध कै संग पाए नाम निधान, नानक साधु कै कुरबान, साध कै संग सब कुल उधारै, साध संग साजन मीत कुटुंब निसकारै, साधु कै संग सो धन पावै, जिस धन ते सब को वरसावै, साध संग धर्म राय करे सेवा, साध कै संग सोभा सुर देवा, साधु कै संग पाप पलायन, साध संग अमृत गुण गायन, साध कै संग सर्वथान गम, नानक साध कै संग सफल जनम, साध कै संग नहीं काश काल, दर्शन भेट तो होते निहाल, साध कै संग कलुख तहरै, साध कै संग नरक पर हरै, साध कै संग इहा उहा सोहेला, साध संग बिशुरत हर मेला, जो इच्छा सोई फल पावे, साध कै संग न बिरथा जावे, पार ब्रह्म साध रिद बसै, नानक उधरै साध सुन रसै, साध कै संग सुनो हर नाउ, साध संग हर के गुण गाव, साध कै संग न मनते बिसरै, साध संग सर पर निस्तरै, साध कै संग लगै प्रभ मीठा, साधु कै संग घट घट डीठा, साध संग भय आज्ञाकारी, साध संगत पई हमारी, साध कै संग मिटे सब रोग, नानक साध पेटे संजोग, साध की महिमा बेद ना जानै, जेता सुनै तेता बख्यानै, साध की उपमा ते हुगुण ते दूर, साध की उपमा रही भार पूर, साध की शोभा का नाही अंत, साध की शोभा सदा बेअंत, साध की शोभा का नाही अंत, साध की शोभा सदा बेअंत, साध की शोभा ऊंच ते ऊंची, साध की शोभा मूच ते मूची, साध की शोभा साध बने आई, नानक साध प्रभ भेद न पाई सलोक, मन साचा मुख साचा सोए, अवर न पेखै एक सबिन कोए, नानक ए लक्षण ब्रह्म ज्ञानी होए अष्टपदी, ब्रह्म ज्ञानी सदा निर्लेप जैसे जल में कमल अलेप, ब्रह्म ज्ञानी सदा निर्दोख जैसे सूर सर्प कौ सोख, ब्रह्म ज्ञानी कै दृष्ट समान जैसे राज रंग कौ लागै तुल पवान, ब्रह्म ज्ञानी कै तीरज एक ज्यों बसुधा को खुदै को चंदन लेप, ब्रह्म ज्ञानी का यह गुनाहु नानक ज्यों पावक का सहज सुभाओ, ब्रह्म ज्ञानी निर्मल ते निर्मला जैसे मैल न लागै जला, ब्रह्म ज्ञानी कै मन होय प्रगास जैसे घर ऊपर आकाश, ब्रह्म ज्ञानी कै मित्र सत्र समान, ब्रह्म ज्ञानी कै नाही अभिमान, ब्रह्म ज्ञानी ऊंच ते ऊंचा मन अपने है सब ते नीचा, ब्रह्म ज्ञानी से जन पए नानक जिन प्रभ आप करे, ब्रह्म ज्ञानी सगल किरीना आत्म रस ब्रह्म ज्ञानी चीना, ब्रह्म ज्ञानी की सब ऊपर माया, ब्रह्म ज्ञानी ते काश बुरा ना पया, ब्रह्म ज्ञानी सदा समदर्शी, ब्रह्म ज्ञानी की दृष्ट अमृत बरसी, ब्रह्म ज्ञानी बंधन ते मुक्ता, ब्रह्म ज्ञानी की निर्मल युगता, ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान, ब्रह्म ज्ञानी एक ऊपर आस, ब्रह्म ज्ञानी का नहीं विनाश, ब्रह्म ज्ञानी कै गरीबी समाहा, ब्रह्म ज्ञानी पार उपकार उमाहा, ब्रह्म ज्ञानी कै नाही धंधा, ब्रह्म ज्ञानी ले तावत बंधा, ब्रह्म ज्ञानी कै होय सो भला, ब्रह्म ज्ञानी सो फल फला, ब्रह्म ज्ञानी संग सगल उधार, नानक ब्रह्म ज्ञानी जपै सगल संसार, ब्रह्म ज्ञानी कै एकै रंग, ब्रह्म ज्ञानी कै बसै प्रभ संग, ब्रह्म ज्ञानी कै नाम आधार, ब्रह्म ज्ञानी कै नाम परवार, ब्रह्म ज्ञानी सदा सद जागत, ब्रह्म ज्ञानी अहंग बुद्ध त्यागत, ब्रह्म ज्ञानी कै मन परमानंद, ब्रह्म ज्ञानी कै घर सदा आनंद, ब्रह्म ज्ञानी सुख सहज निवास, नानक ब्रह्म ज्ञानी का नहीं विनाश, ब्रह्म ज्ञानी ब्रह्म का बेता, ब्रह्म ज्ञानी एक संग हेता, ब्रह्म ज्ञानी कै होय अचिंत, ब्रह्म ज्ञानी का निर्मल मंत, ब्रह्म ज्ञानी जिस करै प्रभ आप, ब्रह्म ज्ञानी का बड़ प्रताप, ब्रह्म ज्ञानी का दर्श बड़ भागी पाई है, ब्रह्म ज्ञानी कौ बल बल जाई है, ब्रह्म ज्ञानी कौ खोजै महेश्वर, नानक ब्रह्म ज्ञानी आप परमेश्वर, ब्रह्म ज्ञानी की कीमत नाहे, ब्रह्म ज्ञानी कै सगल मन माहे,
ब्रह्मज्ञानी का कौन जाने भेद, ब्रह्मज्ञानी कौ सदा आदेश, ब्रह्मज्ञानी का कथया ना जाय अध्याखर, ब्रह्मज्ञानी सर्व का ठाकुर, ब्रह्मज्ञानी की मित कौन बखाने, ब्रह्मज्ञानी की गत ब्रह्मज्ञानी जाने, ब्रह्मज्ञानी का अंत न पार, नानक ब्रह्मज्ञानी को सदा नमस्कार, ब्रह्मज्ञानी सब श्रेष्ठ का कर्ता, ब्रह्मज्ञानी सद जीव नहीं मरता, ब्रह्मज्ञानी मुक्त जुगत जी का दाता, ब्रह्मज्ञानी पूर्ण पुरख विधाता, ब्रह्मज्ञानी अनाथ का नाथ, ब्रह्मज्ञानी का सब ऊपर हाथ, ब्रह्मज्ञानी का सगल आकार, ब्रह्मज्ञानी आप निरंकार, ब्रह्मज्ञानी की शोभा ब्रह्मज्ञानी बनी, नानक ब्रह्मज्ञानी सर्व का तनि सलोक, उतारे जो अंतर नाम सर्व में पिख है भगवान, निमुख निमुख ठाकुर नमस्कार, नानक ओह अपरस सगल ने सुतार, अष्टपदी मिथ्या नाही रसना परस, मन में प्रीत निरंजन दरस, परत्र रूप न निपेख नेत्र, साध की टहल संत संग हेत, करण न सुने काहू की निंदा, सब ते जाने आपस को मंदा, गुरु प्रसाद बिखिया पर हरे, मन की बाशना मन ते टरे, इंद्री जेत पंच दोख ते रहत, नानक कूट मधे को ऐसा अपरस, वैष्णो सो जिस ऊपर सो प्रसन्न, विष्णु की माया ते होए भिन्न, कर्म करत होवे निह कर्म, तिस वैष्णो का निर्मल धर्म, काहू फल की इच्छा ने बाछै, केवल भगत कीर्तन संग रचै, मन तन अंतर सिमरन गोपाल, सब ऊपर होवत कृपाल, आप दृढ़ अवरा नाम जपावै, नानक ओ वैष्णो परम गत पावै, भगवती भगवंत भगत का रंग, सगल त्यागै दुष्ट का संग, मन ते बिनसै सगला भरम, कर पूजै सगल पार ब्रह्म, साध संग पापा मल खोवै, तिस भगवती की मत उत्तम होवै, भगवंत की टहल करै नित नीत, मन तन अर्पै बिसन प्रीत, हर के चरण हृदय बसावै, नानक ऐसा भगवती भगवंत कौ पावै, सो पंडित जो मन प्रबोधै, राम नाम आत्म में सोदै, राम नाम सार रस पीवै, उस पंडित कै उपदेश जग जीवै, हर की कथा हृदय बसावै, सो पंडित फिर जून न आवै, वेद पुराण सिमरत बूजै मूल, सूखम मैं जानै असथूल, चौवरना को दे उपदेश, नानक उस पंडित कौ सदा आदेश, बीज मंत्र सर्व को ज्ञान, चौवरना में जपै को नाम, जो जो जपै तिस की गत होए, साध संग पावै जन कोए, कर कृपा अंतर उतारै, पास प्रेत मुगद पाथर कौतारै, सर्व रोग का औखद नाम, कल्याण रूप मंगल गुण गाम, काहू जुगत कितै न पाइए धर्म, नानक तिस मिलै जिस लिखिया तुर कर्म, जिसकै मन पार ब्रह्म का निवास, तिस का नाम सत रामदास, आत्म राम तिस नदरी आया, दास संतन पाए तिन पाया, सदा निकट निकट हर जान, सो दास दरगह प्रवान, अपने दास को आप कृपा करै, तिस दास को सब सो जी परै, सगल संग आत्म उदास, ऐसी जुगत नानक रामदास, प्रभ की आज्ञा आत्म हितावै, जीवन मुकत सो कहावै, तैसा हरख तैसा उस सोग, सदा आनंद तह नहीं वियोग, तैसा सुवर्ण तैसी उस माटी, तैसा अमृत तैसी भिख खाटी, तैसा मान तैसा अभिमान, तैसा रंग तैसा रजान, जो वरताए साई जुगत नानक, ओ पुरख कहिए जीवन मुक्त, पार ब्रह्म के सगले ठाओ, जित जित घर रखै तैसा तिन नाओ, आपे करन करावण जोग, प्रभ पावै सोई फुन होग, पसरे ओ आप होए अनत तरंग, लखी न जाहि पार ब्रह्म के रंग, जैसी मत दे तैसा प्रगास, पार ब्रह्म करता अविनाश, सदा सदा सदा दयाल, सिमर सिमर नानक पै निहाल, सलोक उस्तत करे अनेक जन, अंत न पारावार, नानक रचना प्रभ रची बहुविध अनक प्रकार, अष्टपदी कई कोट होए पुजारी, कई कोट आचार व्यवहारी, कई कोट पै तीर्थवासी, कई कोट बान प्रमय उदासी, कई कोट वेद के स्रोते, कई कोट तपीसर होते, कई कोट आत्म ध्यान तहरै, कई कोट कब का विचारै, कई कोट नवतन नाम तिहावै, नानक करते का अंत न पावै, कई कोट भय अभिमानी, कई कोट अंध अज्ञानी, कई कोट किरपन कठोर, कई कोट अपेग आत्म ने कोर, कई कोट पर दर्प कोहिरै, कई कोट पर दुख न करै,
ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪ੍ਰਦੇਸ਼ ਪਰਮਾਹੇ, ਜਿਤ ਜਿਤ ਲਾਵਹੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੀ ਰਸ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪ ਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸੱਸੀਅਰ ਸੂਰ ਨਖਿਅਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਬੇਦ ਪੁਰਾਣ ਸਿਮਰਤ ਅਰਸਾਸਤ, ਕਈ ਕੋਟ ਕੀਏ ਰਤਨ ਸੁਮੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚੈਰ ਜੀਵੇ, ਕਈ ਕੋਟ ਗਿਰੀ ਮੇਰ ਸਵਰਣ ਥੀਵੇ, ਕਈ ਕੋਟ ਜਖ ਹੈ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਸਭ ਤੇ ਨਿਰੈ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ। ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬਹੁ ਜੋਨੀ ਫਿਰੈ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੈ ਥੱਕ ਪਾਹੇ, ਕਈ ਕੋਟ ਕੀਏ ਤਨਵੰਤ, ਕਈ ਕੋਟ ਮਾਇਆ ਮਹਿ ਚਿੰਤ, ਜਹਿ ਜਹਿ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕਿਛੁ ਪ੍ਰਭ ਕੈ ਹਾਥੇ, ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕਉ ਖੋਜੰਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਬਿਨਾਸ਼, ਕਈ ਕੋਟ ਮੰਗੈ ਸਤ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇਜਨ ਸਦਾ ਧਨ ਧਨ। ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਬਿਸਥਾਰ, ਕਈ ਵਾਰ ਪਸਰਿਓ ਪਸਾਰ, ਸਦਾ ਸਦਾ ਏਕ ਏਕ ਓਂਕਾਰ, ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ, ਤਾਕਾ ਅੰਤ ਨ ਜਾਣੈ ਕੋਇ ਆਪੇ ਆਪ, ਨਾਨਕ ਪ੍ਰਭ ਸੋਏ। ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰ ਰਹਿ ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ ਅਮਰ ਪੈ ਸਦ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ, ਆਪੋਨੇ ਜਨ ਕਉ ਸਾ ਸਾ ਸੁਮਾਰੀ, ਨਾਨਕ ਓਏ ਪਰਮੇਸ਼ੁਰ ਕੇ ਪਿਆਰੇ ਸਲੋਕ, ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਕਿਸ ਬਲਹਾਰਣੈ ਜਲ ਥਲ ਮਹੀਅਲ ਸੋਏ, ਅਸ਼ਟਪਦੀ ਕਰਨ ਕਰਾਵਣ ਕਰਣੈ ਜੋਗ, ਜੋਤਿ ਸੁਭਾਵੈ ਸੋਈ ਹੋਗ, ਖਿਨ ਮੈਂ ਥਾਪ ਉਥਾਪਨ ਹਾਰਾ, ਅੰਤ ਨਹੀਂ ਕਿਛੁ ਪਾਰਾ ਵਾਰਾ, ਹੁਕਮੇ ਧਾਰ ਆਧਾਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਿਆ ਸਮਾਈ, ਪ੍ਰਭ ਭਾਵੈ ਮਨੁੱਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਬਿਨ ਸਾਸਤੀ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਪ੍ਰਭ ਭਾਵੈ ਤਾਂ ਪਤਤ ਉਧਾਰੈ, ਆਪ ਕਰੈ ਆਪਨ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰਨਾ ਆਵੈ, ਕਹੋ ਮਨੁੱਖ ਤੇ ਕਿਆ ਹੋਇਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਕਿਛੁ ਲੈ, ਜੋ ਤਿਸ ਭਾਵੈ ਸੋਈ ਕਰੇ, ਅਨਜਾਨਤ ਬਿਖਿਆ ਮੈਂ ਰਚੈ, ਜੇ ਜਾਣਤ ਆਪਣ ਆਪ ਬਚੈ, ਭਰਮੇ ਭੂਲਾ ਦੈਦ ਸਤਾਵੈ, ਨਿਮਖ ਮਾਹੇ ਚਾਰ ਕੁੰਟ ਫਿਰ ਆਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ, ਖਿਨ ਮੈਂ ਨੀਚ ਕੀਟ ਕਉ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦੈਦਿਸ ਪ੍ਰਗਟਾਵੈ, ਜਾ ਕਉ ਆਪਣੇ ਕਰੈ ਬਖਸੀਸ, ਤਾ ਕਾ ਲੇਖਾ ਨਾ ਗਨੈ ਜਗਦੀਸ, ਜੀਉ ਪਿੰਡ ਸਭ ਤਿਸਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੇ ਬਣਤ ਆਪ ਬਨਾਈ, ਨਾਨਕ ਜੀਵੈ ਦੇਖ ਵਡਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਪੁਰਾ ਜੀਉ, ਜੋ ਤਿਸ ਭਾਵੈ ਸੋਈ ਫੁਨ ਥੀਉ, ਕਬਹੂ ਊਚ ਨੀਚ ਮੈਂ ਬਸੈ, ਕਬਹੂ ਸੋਗ ਹਰ ਖਰੰਗ ਹਸੈ, ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਊਬ ਆਕਾਸ਼ ਪਿਆਲ, ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਬਹੂ ਨਿਰਤ ਕਰੇ ਬਹੁ ਭਾਂਤ, ਕਬਹੂ ਸੋਏ ਰਹੇ ਦਿਨ ਰਾਤ, ਕਬਹੂ ਮਹਾਂ ਕ੍ਰੋਧ ਬਿਕਰਾਲ, ਕਬਹੂ ਸਰਬ ਕੀ ਹੋ ਤਰਵਾਲ,
कबहू होए बह बड़ राजा, कबहू पेखारी नीच का साजा, कबहू आप कीरत मैं आवै, कबहू भला भला कहावै, ज्यों प्रभ राखै तिव ही रहै, गुरु प्रसाद नानक सच कहै, कबहू होए पंडित करे बखियान, कबहू मोन धारी लावै ध्यान, कबहू तट तीरथ इसनान, कबहू सिद्ध साधिक मुख ज्ञान, कबहू कीट हस्त पतंग होए जिया, अनक ज्योन भरमै परमिया, नाना रूप ज्यो सुवंगी दिखावै, ज्यों प्रभ भावै तिवै नचावै, ज्यो तिस भावै सोई होए, नानक दूजा आवर ना कोए, कबहू साध संगत ए पावै, उस अस्थान ते बहुर ना आवै, अंतर होए ज्ञान प्रगास, उस अस्थान का नहीं विनाश, मन तन नाम रते इक रंग, सदा बसै पार ब्रह्म कै संग, ज्यों जल मै जल आए खटाना, त्यों ज्योति संग ज्योत समाना, मिट गए गवन पाए बिश्राम, नानक प्रभ कै सतगुरबान, सलोक सुखी बसै मसकीनिया, आपने वार तले बड़े बड़े अहंकारिया, नानक गर्भ गले अष्टपति, जिसका अंतर राज अभिमान, सो नरक पापी होवत स्वान, जो जाने मैं जीवनवंत, सो होवत बिष्टा का जंत, आपस को कर्म वंत कहावै, जन्म मरै बौजून परमावै, धन भूम का जो करै गुमान, सो मूर्ख अंधा ज्ञान, कर कृपा जिसकै हृदय गरीबी बसावै, नानक इहां मुक्त आगै सुख पावै, तनवंता होए कर गर्भावै, तृण समान कश संग ना जावै, बहु लस्कर मान हो ऊपर करे आस, पल भीतर ताका होए विनाश, सब ते आप जाने बलवंत, खिन मैं होए जाए पसमंत, किसे ना बदाय आप अहंकारी, धर्म राय तिस करे खुआरी, गुरप्रसाद जा का मिटै अभिमान, सो जन नानक दरगह प्रवान, कोट कर्म करे हों तारे, शरम पावे सगले बिरथारे, अनक तपस्या करै अहंकार, नरक सुर्ग फिर अवतार, अनक जतन कर आत्म नहीं द्रवै, हर दरगह कहु कैसी गवै, आपस कहो जो भला कहावै, तिसे भलाई निकट न आवै, सर्व की रेन जाका मन होए, कहो नानक ताल की निर्मल सोए, जब लग जानै मुझते काश होए, तब इस कौ सुख नाही कोए, जब ए जानै मैं किश करता, तब लग गर्भ जोन मैं फिरता, जब तारै को बैरी मीत, तब लग निह चल नाही चीत, जब लग मोह मगन संग माए, तब लग धर्म राय दे सजाए, प्रभ कृपा ते बंधन टूटै, गुर प्रसाद नानक हौं छूटै, सहस खटे लख को उठतावै, त्रिपत न आवै माया पाछै पावै, अनक भोग बिख्या ती करै नह त्रिपतावै, खप खप मरै बिना संतोख नहीं को राजै, सुपन मनोरथ बिरथे सब का जय, नाम रंग सर्व सुख होए, बड़भागी किसे प्राप्त होए, करण करावण आपे आप, सदा सदा नानक हर जाप, करण करावन करने हार, इसके हाथ कहा विचार, जैसी दृष्ट करे तैसा होए, आपे आप आप प्रभ सोए, जो के शकीनो सो अपने रंग, सब ते दूर सब हूं कै संग, बुझै देखै करे बबेक, आपे एक आपे अनेक, मरे न बिनसै आवै न जाए, नानक साध ही रहया समाए, आप उपदेसै समझै आप, आपे रचिया सब कै साथ, आप किनो अपन बिसथार, सब काश उसका उकरने हार, उस ते भिन कहो किश होए, थान तनंत्र एक सोए, आपुने चलित आप करने हार, कौतक करे रंग अपार, मन मह आप मन अपने माहे, नानक कीमत कह न जाए, सत सत सत प्रभ स्वामी, गुरु प्रसाद किने वख्यानी, सच सच सच सब कीना, कोट मधे किने बिरल चीना, भला भला भला तेरा रूप, अत सुंदर अपार अनूप, निर्मल निर्मल निर्मल तेरी बाणी, घट घट सुनी श्रवण बखियाणी, पवित्र पवित्र पवित्र पुनीत, नाम जपै नानक मन प्रीत, सलोक संत सरण जो जन परै, सो जन उदरण हार, संत की निंदा नानका बहुर बहुर अवतार, अष्टपदी
संत कह दुखन आर जा कटाए, संत कह दुखन जम के नहीं छुटाए, संत कह दुखन सुख सब जाए, संत कह दुखन नरक में पाए, संत कह दुखन मत होई मलीन, संत कह दुखन सोभा तेहीन, संत के हते कौ रखे न कोए, संत कह दुखन थान भ्रष्ट होए, संत कृपाल कृपा जी करै, नानक संत संग निंदक भी करै, संत के दुखन ते मुख पवै, संतन के दुखन काग ज्यों लवै, संतन के दुखन सर्प जोन पाए, संत के दुखन त्रिगत जोन किरमाए, संतन के दुखन तृष्णा बै जलै, संत के दुखन सब को शलै, संत के दुखन तेज सब जाए, संत के दुखन नीच निचाए, संत दुखी का थाओ को नाहे, नानक संत पावै ता ओइ पी गत पाहे, संत का निंदक महा तताई, संत का निंदक खिन टिकन न पाई, संत का निंदक महा हत्यारा, संत का निंदक परमेश्वर मारा, संत का निंदक राज ते हीन, संत का निंदक दुखियार दीन, संत के निंदक को सर्व रोग, संत के निंदक को सदा विजोग, संत की निंदा दुख मैं दुख, नानक संत पावै ता उसका पी होए मोख, संत का दुखी सदा अपवित, संत का दुखी किसे का नहीं मित, संत के दुखी कौ डान लागै, संत के दुखी कौ सब त्यागै, संत का दुखी महा अहंकारी, संत का दुखी सदा बेकारी, संत का दुखी जन्मै मरै, संत की दुख ना सुख ते टरै, संत के दुखी कौ नाही ठाहु, नानक संत पावै तां लय मिलाए, संत का दुखी अद बीच ते टूटै, संत का दुखी कितै काज ना पहुचै, संत के दुखी कौ ध्यान परमाइयै, संत का दुखी उजड़ पाइयै, संत का दुखी अंतर ते थोथा, ज्यों सास बिना मेरे तक की लोथा, संत के दुखी की जड़ किश नाहे, अपन बीज आपे ही खाहे, संत के दुखी को अवर न रखन हार, नानक संत पावे तां लै उबार, संत का दुखी इयों बिल लाए, ज्यों जल बिहून मछली तड़फड़ाए, संत का दुखी भूखा नहीं राजै, ज्यों पावक ज्यों पावक ईदन नहीं त्रापै, संत का दुखी छुटै केला, ज्यों बुआड़ तिल खेत माहे दोहेला, संत का दुखी धर्म ते रहत, संत का दुखी सद मिथ्या कहत, किरत निंदक का तुर ही पया, नानक ज्योतिस पावै सोई थिया, संत का दुखी बिगड़ रूप होए जाए, संत के दुखी कौ दरगह मिले सजाए, संत का दुखी सदा सहकाइय, संत का दुखी ना मरै ना जीवाइय, संत के दुखी की पूजै ना आसा, संत का दुखी उठ चले निराशा, संत कै दुख न त्रष्टै कोए, जैसा पावै तैसा कोई होए, पया किरत न मेटै कोए, नानक जानै सच्चा सोए, सब कहट तिस क्यों करने हार, सदा सदा तिस को नमस्कार, प्रभु की उस्तत करो दिन रात, तिसे त्यावो सास गिरास, सब काश वरतै तिसका किया, जैसा करे तैसा को थिया, आप अपना खेल आप करने हार, दूसर कौन कहे विचार, जिसनों कृपा करे तिस आपन नाम दे, बड़भागी नानक जन से सलोक, तजहो सियानप सुर जनो सिमरो हर हर राय, एक आस हर मन रखो, नानक दुख परम पाओ जाए, अष्टपदी मानुख की टेक वृथि सब जान, देवन को एक है भगवान, जिसके दिए रहे अघाए, बहुर न तृष्णा लाग आए, मारे रखै को आप, मानुख कै किश नाही हाथ, तिसका हुक्म बूझ सुख होए, तिसका नाम रख कंठ परोए, सिमर सिमर सिमर प्रभ सोए, नानक बिघन न लागै कोए, उस्तत मन में कर निरंकार, कर मन मेरे सत व्यवहार, निर्मल रसना अमृत पियो, सदा सुहेला कर लेह जियो, नैनो पेख ठाकुर का रंग, साध संग बिनसै सब संग, चरण चालो मार्ग गोबिंद, मिटै पाप जपिय हर बिंद, कर हर कर्म श्रवण हर कथा, हर दरगह नानक उजल मथा, बडभागी ते जन जग माहे, सदा सदा हर के गुण गाहे, राम नाम जो करह विचार, से तनवंत गनी संसार,
ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੂ ਤੇ ਸੁਖੀ ਏਕੋ ਏਕ ਏਕ ਪਛਾਨੈ ਇਤ ਉਤ ਕੀਓ ਸੱਚ ਜੀ ਜਾਣੈ ਏਕੋ ਏਕ ਏਕ ਪਛਾਨੈ ਇਤ ਉਤ ਕੀਓ ਸੋ ਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣ ਆਪ ਸੁਜੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਆਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਐ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੈ ਨਾ ਲਾਗੈ ਦੁਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਜਿਆ ਜਬ ਦੇਖੋ ਤਬ ਸਭ ਕੀ ਸ਼ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਨ ਚਲਿਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨੇਕ ਜੁਗਤ ਰਚ ਥਾਪ ਉਥਾਪ ਅਬਿਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਿਮੰਡ ਅਲਖ ਅਭੇਵ ਪੁਰਖ ਪ੍ਰਤਾਪ ਆਪ ਜ ਪਾਏ ਤ ਨਾਨਕ ਜਾਪ ਜਿਨ ਪ੍ਰਭ ਜਾਤਾ ਸੁਸੁ ਬਾਵੰਤ ਸਗਲ ਸੰਸਾਰ ਉਦਰ ਹੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਬਿਸਾਰਨ ਆਪੇ ਮੇਲੈ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰੈ ਬਡ ਭਾਗੈ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿਨ ਪੁਰਖ ਕਉ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਣੈ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂ ਬਨ ਆਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨ ਨਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਹਾਰ ਅਸ਼ਟਪਦੀ ਟੂਟੀ ਗਾਂਢਣ ਹਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਬਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਾਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛ ਤਿਸ ਕਾ ਦੀਆ ਤਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ ਜੇ ਕੋ ਹੋਏ ਬਹਿ ਦਾ ਤਾਰ ਤਿਸ ਦੇਨ ਹਰ ਜਾਣੈ ਗਵਾਰ ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋ ਜਨ ਸਦਾ ਆਰੋਗ ਜਿਉ ਮੰਦਰ ਕੋ ਥਾਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ ਜਿਉ ਪਾਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸ ਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾ ਉਦਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਸ਼ੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੀ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਜੋ ਕਾ ਸ਼ੁਕਰ ਹੈ ਸੋਈ ਸੁਖ ਮਾਨ ਭੂਲਾ ਕਾਹੇ ਫਿਰੈ ਅਜਾਨ ਕੌਣ ਬਸਤ ਆਈ ਤੇਰੇ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਗ ਖੇਪ ਸੰਤੈ ਸੰਗਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹੇ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ ਇਹੋ ਵਾਪਾਰ ਵਿਰਲਾ ਵਾਪਾਰੈ ਨਾਨਕ ਤਾਕੈ ਸਦ ਬਲਹਾਰੈ
ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕਹੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉਪਰ ਜਾਈਏ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਏ, ਸਾਧ ਸੰਗ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁੱਪ ਨ ਹੋਵਈ ਜੇ ਲਾਏ ਰਹਾ ਲਿਵਤਾਰ

ਕਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉ ਮੈਂ ਕਹਿ ਨ ਕੋਏ

ਤੇ ਬੋਲਣ ਬੋਲੀਐ ਚਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸੁਮਾਈ ਗੁਰੀਸ਼ਰ ਗੁਰ ਗੋਰ ਕਬਰਮਾ ਗੁਰ ਪਾਰਬਤੀ ਮਾਈ ਜਿਹੋ ਜਾਣਾ ਆਖਾ ਨਾਈ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਚੇਤੀ ਸਿਰ ਠੁਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ

ਨਹੀਂ ਹੈ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ

ਆਪਣੇ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਝੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਥ ਸਿਉ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰ ਗਹਿਮਾਨ ਪੰਚੇ ਸੋਹੈ ਦਰ ਰਾਜਾਨ ਪੰਚਾ ਕਾ ਗੁਰੇ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧੌਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਹੋ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਫਸਾਓ ਇੱਕੋ ਕਵਾਓ ਤਿਸਤੇ ਹੋਏ ਲਖ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਕਸਾਰ ਅਸੰਖ ਮੋਨ ਲਿਵ ਲਾਏ ਤਾਰ

ਭਾਵ ਹੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੁਖੇਹੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਕਾਹੋ, ਨਾਨਕ ਹੁਕਮੀ ਆਵ ਹੋ ਜਾਹੋ, ਤੀਰਥ ਤਪ ਦਇਆ ਦੱਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਤ ਬਾਣੀ ਬਰਮਾਉ, ਸਤ ਸੁਹਾਨ ਸਦਾ ਮਨ ਚਾਉ, ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰੁਤੀ ਮਾਹ ਕਵਣ, ਜਿਤ ਹੋਵਾ ਆਕਾਰ, ਵੇਲ ਨਾ ਪਾਈਆ ਪੰਡਤੀ।

ਸੁੱਚਾ ਨਾਉ ਏਵੜ ਉੱਚਾ ਹੋਵੈ ਕੋਏ ਤੇ ਸੁੱਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ।

ਕਾਹੇ ਕਿਤਿਆ ਤੂੰ ਭੁੱਖ ਸਦਮਾਰ ਇਹ ਪੇਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰੱਖ ਨ ਸਕੈ ਕੋਏ ਜੇ ਕੋ ਖਾਏ ਕਿ ਆਖਣ ਪਾਏ ਉਹ ਜਾਣੇ ਜਿਤਿਆ ਮੁਖਾਏ ਆਪੇ ਜਾਣੇ ਆਪੇ ਦੇ ਆਖੈ ਸੇ ਭੇਕੇ ਕੇ ਜਿਸਨੂੰ ਬਖਸ਼ੇ ਸ਼ਿਵਸਾ ਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰਹਿ ਵਿਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਵਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਏ ਏਤੇ ਕੀਤੇ ਹੋਰ ਕਰੇ ਤਾਕ ਨ ਸਕੈ ਕੇ ਜੇਵੜ ਭਾਵੈ ਤੇਵੜ।

ਤੂੰ ਘਰ ਕਿਹਾ ਜਿਤ ਵੈਸਰ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਵਾਵਨਹਾਰੇ ਕਿਤੇ ਰਾਗ ਭਰੀ ਸਿਓ ਕਹੀਅਨ ਕਿਤੇ ਗਾਵਨਹਾਰੇ ਗਾਵਹਿ ਤੁਹਾਨੂੰ ਪਾਉਣ।

ਹਥਿਆਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਪਾਉ ਖਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ।

ਆਦਿ ਚੱਕਰ ਚੇਹਨ ਅਰ ਵਰਣ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹੇ ਅਚਲ ਮੂਰਤ ਅਨਪਉ ਪ੍ਰਕਾਸ਼ ਅਮਿਤੋਜ ਕਹੀਜੈ ਕੋਟ ਇੰਦ੍ਰ ਇੰਦ੍ਰਾਣ ਸਾਹੀ ਸਾਹਾਣ ਗਨਿਜੈ ਤ੍ਰਿਭਵਨ ਮਹੀਤ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤੰਗ ਅਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਅਭੇਖੇ ਨਮਸਤੰਗ ਅਲਿਖੇ ਨਮਸਤੰਗ ਅਕਾਈ ਨਮਸਤੰਗ ਅਜਾਈ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰ ਨਮਸਤੰਗ ਅਧਰਮੰ ਨਮਸਤੰਗ ਅਨਾਮੰ ਨਮਸਤੰਗ ਅਤਾਮੰ ਨਮਸਤੰਗ ਅਜੀਤੇ ਨਮਸਤੰਗ ਅਪੀਤੇ ਨਮਸਤੰਗ ਅਬਾਹੀ ਨਮਸਤੰਗ ਅਟਾਹੀ ਨਮਸਤੰਗ ਅਨੀਲੇ ਨਮਸਤੰਗ ਅਨਾਦੇ ਨਮਸਤੰਗ ਅਛੇਦੇ ਨਮਸਤੰਗ ਅਗਾਦੇ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੋਏਕੈ ਨਮਸਤੰਗ ਅਨੇਕੈ ਨਮਸਤੰਗ ਅਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਦੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਅਰੰਗੇ ਨਮਸਤੰਗ ਅਪੰਗੇ ਨਮਸਤੰਗ ਅਗਮੇ ਨਮਸਤਸਤਰਮੇ ਨਮਸਤੰਗ ਜਲਾਸਤਰੇ ਨਮਸਤੰਗ ਨਿਰਾਸਤਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਵੇ ਨਮਸਤਸਤਜਬੇ ਆਦੇਸ਼ਤੰਗ ਆਦੇਸ਼ੇ ਨਮਸਤੰਗ ਅਭੇਸ਼ੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਵਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਦਯਾਲੇ ਨਮਸਤੰਗ ਅਵਰਣੇ ਨਮਸਤੰਗ ਅਮਰਣੇ ਨਮਸਤੰ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਵਧੰਦੇ ਨਮੋ ਸਤਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਭੋਖੰ ਨਮੋ ਸਰਵ ਕਰਤਾ ਨਮੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦਿ

ਕਾਰਜ ਸਭ ਸਵਾਰਨਾ ਸਭਨਾ ਗਿੱਲਾਂ ਸਿਮਰਤ ਸੁਆਮੀ ਸੋ ਕਿਉ ਮਨੋ ਵਿਸਾਰੀ ਕਹਿ ਨਾਨਕ ਮਨ ਮੇਰੀ ਸਦਾ ਰਹੋ ਹਰਨਾਲੀ ਸਾਚੀ ਸਾਹਿਬਾ ਕਿਆ ਨਾਹੀ ਘਰ ਤੀਰੈ ਘਰ ਤਾਂ ਤੀਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੀ ਸਾਹਿਬ ਕਿਆ ਨਾਹੀ ਘਰ ਤੀਰੈ ਸਾਚਾ ਨਾਮ ਮੇਰਾ ਆਧਾਰੂ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ

ਰਾਜ ਸਮਰੱਥ ਕੋਈ ਨਾਹੀ, ਕਿਰਪਾ ਕਰਬਨ ਵਾਰੀਆ, ਏਸ ਨੂੰ ਹੁਰਥਾਉ ਨਾਹੀ, ਸ਼ਬਦ ਲਾਗ ਸੁਵਾਰੀਆ। ਕਹੇ ਨਾਨਕ ਲਿਵੈ ਬਾਜਹੁ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੀ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋ ਜਿਨ ਕਾ ਮੂੰਹ ਟੁੱਟਾ, ਜਿਨ ਕਾ ਸ਼ਬਦ ਸੱਚੈ ਸਵਾਰਿਆ। ਕਹਿ ਨਾਨਕ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰ ਹੈ ਦਹ ਦਿਸ, ਇੱਕ ਨਾਮ ਲਾਗ ਸੁਵਾਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੈ। ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰਿਓ, ਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੋ ਗੁਰ ਕੋ ਹੁਕਮ ਮੰਨਿਐ ਪਾਈਐ, ਹੁਕਮ ਮੰਨਿਓ ਗੁਰੂ ਕੇਰਾ। ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ, ਕਥਿਓ ਕਥ ਕਹਾਣੀਏ, ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ, ਸੁਨ ਮਨ ਮੇਰਿਆ, ਇਹ ਮਾਇਆ ਮੋਹਣੀ, ਜਿਨੇ ਤੂੰ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਚਿੰਠ ਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟੋ, ਜਿਨ ਮੋਹ ਮੀਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ, ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕਮੂਲੇ ਨਾ ਕੀਚੈ, ਜਿਤੰਤ ਪੱਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗੰਮ ਗੁਚਰਾ ਤਿਰੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣੇ, ਜੀ ਜਨ ਸਭ ਖੇਲ ਤੇਰਾ, ਕਿਆ ਕੂ ਆਖ ਵਖਾਣੇ, ਆਖੈ ਤਾ ਵਿਖੈ ਸਭ ਤੂੰ ਹੈ, ਜਿੰਜਕ ਤੂੰ ਪਾਇਆ, ਕਹਿਣਾ ਤੂੰ ਸਦਾ ਗਮ ਹੈ ਤਿਰੰਤ ਨ ਪਾਇਆ। ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੁਧ ਉਪਾਇਕ, ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਕਹਿਣਾ ਜਿਸਨੂੰ ਆਪ ਤੁੱਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾ ਹਕੇਰੀ, ਵਿਖ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਲ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਕੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸੁਮਾਣੀ। ਕਹਿ ਨਾਨਕ ਚਾਲ ਭਗਤਾ, ਜੁਗ ਹੋ ਜੁਗ ਨਿਰਾਲੀ, ਜਿਉਂ ਤੂੰ ਚਲਾਹੀ ਤਿਵ ਚੱਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੀ ਤਿਵੈ ਚੱਲਹਿ, ਜਿਨ੍ਹਾਂ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵਹੇ, ਜਿਸ ਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰੈ ਸੁਖ ਪਾਵੇ। ਕਹਿ ਨਾਨਕ ਸੱਚੇ ਸਾਹਿਬ, ਜਿਉਂ ਭਾਵੈ ਤਿਵੈ ਚਲਾਵੇ, ਇਹੋ ਸੁਹੇਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹੇਲਾ, ਸਤਿਗੁਰੂ ਸੁਣਾਇਆ, ਇਹੋ ਤਿਨ ਕਹਿ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ, ਇੱਕ ਫਿਰੈ ਘਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨ ਪਾਇਆ। ਕਹਿ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸੁਪਿਤ ਸੰਗਤ ਸੁਭਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੈ ਸੰਜਮ, ਰਹੇ ਕਰਮ ਕਮਾਏ, ਸਹਿਸਹਿ ਜੀਵ ਮਲੀਨ ਹੈ, ਕਿ ਸੰਜਮ ਧੋਤਾ ਜਾਏ, ਮਨ ਧੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਤਿਵ ਜਾਏ, ਜੀ ਹੋ ਮੈਲੇ ਬਾਹਰੋ ਨਿਰਮਲ, ਬਾਹਰੋ ਨਿਰਮਲ ਜੀ ਹੋ ਤਾਂ ਮੈਲੇ, ਤਿਨੀ ਜਨਮ ਜੂਐ ਹਾਰੇ ਆਏ, ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ, ਫਿਰ ਹੈ ਜੋ ਬੇਤਾਲਿਆ, ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ, ਤਿਨੀ ਜਨਮ ਜੂਐ ਹਾਰਿਆ, ਜੀ ਹੋ ਨਿਰਮਲ ਬਾਹਰੋ ਨਿਰਮਲ, ਬਾਹਰੋ ਤਾਂ ਨਿਰਮਲ ਜੀ ਹੋ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਗੂੜ ਕੀ ਸੋਇ ਪਹੁੰਚੈ ਨਾਹੀ, ਮਨਸਾ ਸਤਸਮਾਣੀ, ਜਨਮ ਰਤਨ ਜਿਨੀ ਕੱਟਿਆ, ਭਲੇ ਸੇਵਣ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜੀ ਹੋ ਰਹਿ ਗੁਰੂ ਨਾਲੇ।

ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੈ ਕੋਈ ਪੁੱਛੋ ਵਿਵੇਕਿਆ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ

ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੇ ਉੱਚਾ।

ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ੇ ਪਾਵਨ ਪਵਿੱਤਰ ਤਖਤਾਂ ਤੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸੰਗਤਾਂ ਨੂੰ ਦੀਦਾਰ ਦਰਸ਼ਨ ਬਖਸ਼ਿਸ਼ ਕੀਤੇ ਕੋਟਾਨ ਕੋਟ ਸ਼ੁਕਰ ਹੈ ਆਪ ਜੀ ਦਾ ਸਤਿਗੁਰ

ਭਰੀਆਂ ਤਿਲ ਫੁੱਲ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਭੇਟ ਕੀਤੀਆਂ। ਕਿਰਪਾ ਕਰਨੀ ਦਰ ਆਈ ਸੰਗਤ ਦੀ ਹਾਜ਼ਰੀ ਭੇਟਾ ਦਰ ਪ੍ਰਵਾਨ ਕਰ ਦੇ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਜੀਓ, ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ, ਸੇਵਾਵਾਂ ਭੇਜੀਆਂ, ਗੁਰਮਤਿ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਪੂਰੀਆਂ ਕਰਨੀਆਂ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਜੀਓ, ਆਪਣੇ ਟਹਿਲੀਏ ਸੇਵਾਦਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸ਼ਰਧਾ ਭਾਵਨਾ ਅਦਬ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਸਦਾ ਅੰਗ ਸੰਗ ਵਰਤਣਾ। ਸਤਿਗੁਰ ਜੀਓ, ਦੀਵਾਨਾਂ ਦੀ ਸੰਪੂਰਨ ਤਨ ਮੁੱਖ ਰੱਖਦੇ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਕਿਰਪਾ ਕਰੋ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਦੀ ਗਰੀਬ ਨਿਵਾਜੀ ਕਰੋ, ਪਾਵਨ ਪਵਿੱਤਰ ਹਜ਼ੂਰੀ ਵਿੱਚ ਅਗਲੇ

ਵਾਹਿਗੁਰੂ ਸਾਹਿਬ ਜੀਉ, ਬਾਣੀ ਗੁਰੂ ਗੁਰੂ ਹੈ ਬਾਣੀ।

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪਹਿਲਾ, ਘਰ ਪਹਿਲਾ, ਚੌਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਰਜੁਨੀ ਸੈਭੰ ਗੁਰਪ੍ਰਸਾਦ ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਸਤਿਗੁਰਾਂ ਦੇ ਪਾਵਨ ਦਰ ਘਰ ਦੀਆਂ ਹਾਜ਼ਰੀਆਂ ਭਰ ਕੇ ਗੁਰਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਘਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਸਤਿਗੁਰਾਂ ਦੀ ਕਿਰਪਾ ਹੋਈ ਹੈ ਪਾਵਨ ਦੀਵਾਨਾਂ ਦੀ ਸੰਪੂਰਨਤਾ ਉਪਰੰਤ ਆਪ ਜੀਆਂ ਨੇ ਅੰਮ੍ਰਿਤ ਸ਼ਬਦ ਜੋ ਸ੍ਰੀ ਮੁੱਖ ਵਾਕ ਦੇ ਰੂਪ ਵਿੱਚ ਸਤਿਗੁਰਾਂ ਨੇ ਅੱਜ ਬਖਸ਼ਿਸ਼ ਕੀਤਾ ਹੈ, ਸਰਵਨ ਕੀਤਾ ਹੈ। ਤਨਾਸਰੀ ਰਾਗ ਅੰਦਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਜੀ ਦਾ ਰਾਗ ਦੀ ਪ੍ਰਾਰੰਭਤਾ ਵੇਲੇ ਪਹਿਲਾ ਸ਼ਬਦ ਹੈ ਚੌਪਦੇ ਦੇ ਰੂਪ ਅੰਦਰ। ਪਾਵਨ ਅੰਗ 660 ਉੱਪਰ ਸੁਭਾਇਮਾਨ ਹੈ। ਸਤਿਗੁਰੂ ਦਤਾਰ ਪਿਤਾ ਮਹਾਰਾਜ ਨੇ ਇਹ ਬਖਸ਼ਿਸ਼, ਇਹ ਮਿਹਰਾਮਤ ਕੀਤੀ ਹੈ ਸਾਡੀ ਆਤਮਾ ਸਾਡੇ ਜੀਓ ਦੀ ਪੁਕਾਰ ਸੁਣਨ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਹੈ। ਉਹਦੇ ਤੋਂ ਬਿਨਾਂ ਇਹਦੇ ਮਨ ਅੰਦਰ, ਇਹਦੇ ਅੰਤਰਾਤਮਾ ਅੰਦਰ ਸਦਾ ਭੈ ਬਣਿਆ ਰਹਿੰਦਾ ਹੈ। ਕੋਈ ਉਸ ਦੀ ਅੰਦਰ ਦੀ ਪੁਕਾਰ ਅੰਤਰੀਵ ਭਾਵ ਨੂੰ ਨਹੀਂ ਜਾਣਦਾ। ਉਹ ਅਕਾਲ ਪੁਰਖ ਵਾਹਿਗੁਰੂ ਸਦੀਵ ਕਾਲ ਜੋ ਸੱਚਾ ਸਾਹਿਬ ਹੈ, ਜੋ ਸਭਨਾਂ ਦੇ ਹਿਰਦੇ ਦੀ ਪੁਕਾਰ ਸੁਣਨ ਵਾਲਾ ਹੈ, ਆਤਮਾ ਦੀ ਆਵਾਜ਼ ਸੁਣਨ ਵਾਲਾ ਹੈ। ਜਦੋਂ ਵੀ ਕੋਈ ਜੀਵ, ਕੋਈ ਆਤਮਾ, ਕੋਈ ਜੀਵ ਉਸ ਪਰਮਾਤਮਾ ਨੂੰ ਹਿਰਦੇ ਤੋਂ ਪੁਕਾਰਦਾ ਹੈ, ਆਪਣੀ ਵੇਦਨ ਦੱਸਦਾ ਹੈ, ਆਪਣੀ ਜੋਦਰੀ ਕਰਦਾ ਹੈ, ਤਾਂ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਹਿਰਦੇ ਵਾਲੇ ਦੀ, ਸੱਚੀ ਵੇਦਨ ਵਾਲੇ ਦੀ ਪੁਕਾਰ ਸੁਣਦਾ ਹੈ। ਉਸ ਦੀ ਪੁਕਾਰ ਸੁਣ ਕੇ ਉਹਨੂੰ ਧੀਰਜ, ਉਹਨੂੰ ਰਹਿਮਤ, ਉਹਨੂੰ ਉਹ ਮਾਰਗ ਦਿਖਾਉਂਦਾ ਹੈ ਜਿਸ ਮਾਰਗ 'ਤੇ ਤੁਰ ਕੇ ਉਹਦੇ ਅੰਦਰੋਂ ਭੈ, ਤੌਖਲੇ, ਚਿੰਤਾਵਾਂ ਮਿਟ ਜਾਣ। ਇਹ ਪਰਮੇਸ਼ੁਰ ਨੇ ਰਹਿਮਤ ਕਿਰਪਾਲਤਾ ਕੀਤੀ ਹੈ। ਲੋੜ ਹੈ ਆਪਣੀ ਪੁਕਾਰ ਗੁਰੂ ਅੱਗੇ, ਪਰਮੇਸ਼ੁਰ ਅੱਗੇ ਰੱਖਣ ਦੀ। ਜਦੋਂ ਵੀ ਜੀਵ ਪਰਮਾਤਮਾ ਦੇ ਅੱਗੇ ਨਿਤਾਣਾ ਨਿਮਾਣਾ ਬਣ ਕੇ ਆ ਕੇ ਆਪਣੀ ਅਰਦਾਸ ਬੇਨਤੀ ਜੋਦੜੀ ਕਰਦਾ ਹੈ, ਵਾਹਿਗੁਰੂ ਸਤਿਗੁਰੂ ਉਸ ਦੀਆਂ ਪੁਕਾਰਾਂ ਨੂੰ ਜ਼ਰੂਰ ਭਾਗ ਲਾਉਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਤਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਬੇਨਤੀ ਹੈ, ਕੱਲ੍ਹ ਸਾਵਣ ਦੇ ਮਹੀਨੇ ਦੀ ਸੰਗਰਾਂਦ ਦੀ ਆਰੰਭਤਾ ਹੋਣੀ ਹੈ, ਸੰਗਰਾਂਦ ਦਾ ਦਿਨ ਹੈ। ਆਪ ਜੀਆਂ ਨੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ। ਆਓ ਹੁਣ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਦੇ ਜਿੱਥੇ ਪਾਸੋਂ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।

0: ਕਚ ਮਹਲਾ ਪਹਿਲਾ
1: ਵੱਡੀ ਵਡਿਆਈ ਜਾ ਵਡਾ ਨਾ ਵੱਡੀ ਵਡਿਆਈ ਜਾ ਸੱਚ ਨਿਆਵ ਵੱਡੀ ਵਡਿਆਈ ਜਾਣੇ ਚਥਾ ਵੱਡੀ ਵਡਿਆਈ ਜਾਣੇ ਅਲਾਵ ਵੱਡੀ ਵਡਿਆਈ ਪੂਜਾ ਸੰਭਾਵ ਵੱਡੀ ਵਡਿਆਈ ਜਾ ਪੁੱਛਦਾਸ ਵੱਡੀ ਵਡਿਆਈ ਜਾ ਪਿਆ ਨਾਨਕ ਨਗਤ ਨੀ ਜਾਏ ਕਰਣਾ ਸਰਬ ਰਜਾਏ ਮਹੱਲਾ ਦੂਜਾ
0: ਏਜ ਸੱਚੀ ਕੀ ਹੈ ਕੋਟੜੀ ਸੱਚੀ।

ਪ੍ਰਭਾਵ ਤੋਵੇਂ ਕਰੇ ਮੁਟੁਕ ਨਾ ਜਾਏ ਨਾਨਕ ਤੋਵੇਂ ਦੁਨੀਆਂ ਪਾਈ ਨਾਈ ਪਾਈ ਪਾਈ ਤੂੰ ਸੰਤ ਦਾ ਸਮਾਨੀ ਹੈ।

ਚੱਕਰ ਚਿਹਨ ਅਰ ਬਰਣ ਜਾਤ ਅਰ ਪਾਤ ਨਹਿਣ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹਾ।

ਸਵਾਰੀ ਸੰਗਤ ਜੀ ਮਾਈ ਭਾਈ ਗੁਰਸਿੱਖ ਵੱਡਿਆਂ ਭਾਗਾਂ ਵਾਲੇ ਓ ਗੁਰੂ ਕੀ ਕਿਰਪਾ ਪ੍ਰਾਪਤ ਹੋਈ ਜੇ ਆਓ ਰਲ ਮਿਲ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਨਾਲ ਭਾਈ ਸਾਂਝ ਪਾਈਏ ਰਲ ਮਿਲ ਕੇ ਸਾਰੀ ਸੰਗਤ ਆਖਣਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਧਨ ਧਨ ਆਦਿ ਸਾਹਿਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਸਵਾਰੀ ਸਾਧ ਸੰਗਤ ਜੀ ਗੁਰੂ ਕੀ ਅਪਾਰ ਬਖਸ਼ਿਸ਼ ਹੈ ਜੀ ਉਹ ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਵੇਦ ਵਿਆਸ ਸ੍ਰੀ ਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਹੁਤ ਪਿਆਰੇ ਅੰਮ੍ਰਿਤ ਬਚਨ ਨੇ ਗੁਰਸਿੱਖਾਂ ਦੀ ਰਹਿਣੀ ਅਤੇ ਕਹਿਣੀ ਕਰਨੀ ਕਮਾਈ ਪਿੱਛਲ ਰਾਤੀ ਜਾਗਣਾ ਨਾਮ ਦਾਨ ਇਸ਼ਨਾਨ ਦ੍ਰਿੜਾਈ ਇਹ ਗੁਰਸਿੱਖਾਂ ਦੀ ਘਾਲਣਾ ਹੈ। ਜਿਸ ਵੇਲੇ ਪਿਛਲੀ ਰਾਤ ਆਉਂਦੀ ਹੈ ਜਿਹਨੂੰ ਮੇਰੇ ਗਰੀਬ ਨਿਵਾਜ ਅੰਮ੍ਰਿਤ ਬਾਣੀ ਵਿੱਚ ਬਚਨ ਕਰਦੇ ਨੇ ਚੌਥਾ ਪਹਿਰ ਸੁਬਾਹ ਕਹਿ ਸੁਰਤ ਉਪਜ ਚਾਓ ਤਿੰਨਾਂ ਦਰਿਆਵਾਂ ਸਿਉਂ ਦੋਸਤੀ ਮਨ ਮੁੱਖ ਸੱਚਾ ਨਾਓ। ਜਿਸ ਵੇਲੇ ਤਿੰਨ ਪਹਿਰ ਬਤੀਤ ਹੋ ਜਾਂਦੇ ਨੇ ਇਹਦੇ ਅਰਥ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਵਿੱਚ ਕੀਤੇ ਨੇ ਗੁਰਮੁਖੋ ਜਿਸ ਵੇਲੇ ਚੌਥਾ ਪਹਿਰ ਆਉਂਦਾ ਹੈ ਜਿਹੜੇ ਰੱਬ ਦੀਆਂ ਪਿਆਰ ਵਾਲੀਆਂ ਬਖਸ਼ੀਆਂ ਰੂਹਾਂ ਨੇ ਉਹਨਾਂ ਦੇ ਅੰਦਰ ਇੱਕ ਖੇੜਾ ਆਉਂਦਾ ਹੈ ਇੱਕ ਅੰਦਰ ਚਾਅ ਪੈਦਾ ਹੋ ਜਾਂਦਾ ਹੈ। ਪੁਰਾਤਨ ਸਮੇਂ ਦੇ ਅੰਦਰ ਬਹੁਤੇ ਸੁੱਖ ਸਹੂਲਤਾਂ ਨਹੀਂ ਸਨ ਦਰਿਆਵਾਂ ਨਦੀਆਂ ਤੇ ਇਸ਼ਨਾਨ ਕਰਕੇ ਚੌਂਕੜਾ ਮਾਰਦੇ ਸੀ ਪਰ ਅਜੋਕੇ ਸਮੇਂ ਦੇ ਵਿੱਚ ਸੁੱਖ ਸਹੂਲਤਾਂ ਮੇਰੇ ਵਾਹਿਗੁਰੂ ਨੇ ਵਧੇਰੀਆਂ ਬਖਸ਼ੀਆਂ ਨੇ ਪਰ ਵਧੇਰੀਆਂ ਸੁੱਖ ਸਹੂਲਤਾਂ ਦੇ ਹੋਣ ਦੇ ਬਾਵਜੂਦ ਇਹ ਜੀਵ ਆਲਸੀ ਬਣ ਗਿਆ ਜਿਹੜੇ ਰੱਬ ਦੀਆਂ ਪਿਆਰ ਵਾਲੀਆਂ ਰੂਹਾਂ ਨੇ ਉਹਨਾਂ ਦੇ ਅੰਦਰ ਇੱਕ ਖੇੜਾ ਆਉਂਦਾ ਹੈ ਸੁਰਤਿਆਂ ਉਪਜੈ ਚਾਓ ਤਿੰਨਾਂ ਦਰਿਆਵਾਂ ਸਿਉਂ ਦੋਸਤੀ ਮਨ ਮੁੱਖ ਸੱਚਾ ਨਾਓ। ਜਿਸ ਵੇਲੇ ਤੁਸੀਂ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਪੜੋਗੇ ਤਾਂ ਇਹ ਪਾਠ ਇਕੱਠਾ ਹੈ ਮਨਮੁੱਖ ਅਗਰ ਮਨਮੁੱਖ ਦਾ ਅਰਥ ਕਰ ਦੋਗੇ ਤੇ ਤੁਹਾਨੂੰ ਪਤਾ ਜਿਹੜਾ ਮਨ ਦੇ ਮਗਰ ਤੁਰਨ ਵਾਲਾ ਹੋਵੇ ਪਿਛਲੇ ਪ੍ਰਕਰਨ ਦੇ ਮੁਤਾਬਕ ਇਹ ਪਾਠ ਹੈ ਮਨ ਮੁੱਖ ਮਨ ਅੰਦਰ ਵੀ ਤੇ ਮੁੱਖ ਦੇ ਅੰਦਰ ਸਤਨਾਮ ਸ਼੍ਰੀ ਵਾਹਿਗੁਰੂ ਸ਼ਬਦ ਹੁੰਦਾ ਹੈ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਪਿਛਲ ਰਾਤੀ ਜਾਗਣਾ ਨਾਮ ਦਾਨ ਇਸ਼ਨਾਨ ਦ੍ਰਿੜਾਏ ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇ ਕੈ ਭਲਾ ਮਨਾਏ ਥੋੜਾ ਸਵਣਾ ਖਾਵਣਾ ਥੋੜਾ ਬੋਲਣ ਗੁਰਮਤ ਭਾਏ ਕਾਲ ਖਾਏ ਸੋ ਕ੍ਰਿਤ ਕਰੇ ਵੱਡਾ ਹੋਏ ਨਾ ਆਪ ਗਿਣਾਏ ਸਾਧ ਸੰਗਤ ਮਿਲ ਗਾਂਵ ਦੇ ਬੜੇ ਪਿਆਰੇ ਬੋਲ ਨੇ ਸਭ ਕੁਝ ਕਿਰਿਆ ਪਾਣੀ ਕਰ ਲਈ ਹੈ ਸਤਿਗੁਰੂ ਦੀ ਕਿਰਪਾ ਪ੍ਰਾਪਤ ਕਰ ਲਈ ਹੈ ਕਮਾਈ ਕਰ ਲਈ ਹੈ ਫਿਰ ਸੰਗਤ ਵਿੱਚ ਆ ਜਾਣਾ ਹੈ ਸਾਧ ਸੰਗਤ ਮਿਲ ਗਾਮ ਦੇ ਰਾਤ ਦੇਹ ਨਿਤ ਚੱਲ ਚੱਲ ਜਾਏ ਚਾਹੇ ਰਾਤ ਹੈ ਚਾਹੇ ਦਿਨ ਹੈ ਚਾਹੇ ਸਵੇਰ ਹੈ ਚਾਹੇ ਸ਼ਾਮ ਹੈ ਚਾਹੇ ਦੁਪਹਿਰ ਹੈ ਜਦੋਂ ਪਿਆਰੇ ਸਿੱਖ ਕੋਲ ਟਾਈਮ ਲੱਗ ਜਾਏ ਉਹ ਸੰਗਤ ਵਿੱਚ ਆ ਕੇ ਗੁਰੂ ਦੇ ਜਾਪ ਨੂੰ ਜਪਦਾ ਹੈ ਗੁਰੂ ਦੇ ਦੀਦਾਰ ਕਰਦਾ ਹੈ ਸਾਧ ਸੰਗਤ ਮਿਲ ਗਾਮ ਦੇ ਰਾਤ ਦੇਹ ਨਿਤ ਚੱਲ ਚੱਲ ਜਾਏ ਸ਼ਬਦ ਸੂਰਤ ਪਰਚਾ ਕਰੈ ਸਤਿਗੁਰ ਪਰਚੈ ਮਨ ਪਰਚਾਏ ਆਮ ਮਨੁੱਖਾਂ ਦਾ ਮਨ ਜਿਹੜਾ ਹੋਰ ਪਾਸੇ ਪਰਚਦਾ ਹੈ ਕੋਈ ਸੈਰ ਸਪੱਟਿਆਂ ਵਿੱਚ ਕਹਿੰਦੇ ਜੀ ਸਾਡਾ ਮਨ ਪਰਚਿਆ ਗਿਆ ਕੋਈ ਹੋਰ ਥਾਂ ਤੇ ਜਾ ਕੇ ਕਹਿੰਦਾ ਹੈ ਮਨ ਪਰਚਿਆ ਗਿਆ ਕਿ ਲੱਗ ਗਿਆ ਹੈ ਕੋਈ ਸੱਜਣਾ ਮਿੱਤਰਾਂ ਨੂੰ ਕਹਿ ਕੇ ਮਿਲ ਕੇ ਕਹਿੰਦਾ ਜੀ ਮਨ ਪਰਚਿਆ ਗਿਆ ਹੈ ਕੋਈ ਸੋਹਣੇ ਪਦਾਰਥ ਛੱਕ ਕੇ ਕਹਿੰਦਾ ਜੀ ਮਨ ਪਰਚਿਆ ਗਿਆ ਹੈ ਪਰ ਗੁਰੂ ਦੇ ਸਿੱਖ ਦਾ ਮਨ ਜਿਹੜਾ ਗੁਰੂ ਦੇ ਸ਼ਬਦ ਵਿੱਚ ਪਰਚਦਾ ਹੈ ਸ਼ਬਦ ਸੁਰਤ ਪਰਚਾ ਕਰੇ
ਸਤਿਗੁਰ ਪਰਚੈ ਮਨ ਪਰਚਾਏ, ਆਸਾ ਵਿੱਚ ਨਿਰਾਸ ਬੁਲਾਏ। ਅੰਦਰ ਦੀਆਂ ਜਿਹੜੀਆਂ ਆਸਾਂ ਨੇ ਉਹਨਾਂ ਨੂੰ ਰੋਕ ਲੈਂਦਾ, ਥੰਮੀ ਦੇ ਦਿੰਦਾ ਤੇ ਗੁਰੂ ਸ਼ਬਦ ਨਾਲ ਜੁੜ ਜਾਂਦਾ। ਉਹਨਾਂ ਗੁਰਮੁਖਾਂ ਵਿੱਚੋਂ ਮਾਈ ਭਾਈ ਗੁਰਸਿੱਖ ਵੱਡਿਆਂ ਭਾਗਾਂ ਵਾਲੇ ਹੋ, ਰੋਜ਼ ਦੇ ਨੇਮੀ ਅਤੇ ਪ੍ਰੇਮੀ ਹੋ, ਗੁਰੂ ਦਰਬਾਰ ਦੀ ਹਾਜ਼ਰੀ ਭਰਦੇ ਹੋ ਜੀ। ਗੁਰੂ ਕੀ ਅਪਾਰ ਬਖਸ਼ਿਸ਼ ਹੈ, ਅੰਮ੍ਰਿਤ ਵੇਲੇ ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ। ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਹਿਬਾਨੇ ਖੁੱਲੇ ਦੀਦਨੇ ਦੀਦਾਰ ਬਖਸ਼ੇ ਨੇ, ਦੀਦਨੇ ਦੀਦਾਰ ਸਾਹਿਬ ਕਸ਼ ਨਾਹੀ ਇਸ ਕਾ ਮੋਲ, ਪਾਕ ਪਰਵਦਗਾਰ ਤੂੰ ਖੁਦ ਖਾਸਮ ਵੱਡਾ ਅਤੋਲ। ਧੰਨ ਗੁਰੂ ਨਾਨਕ ਦੇ ਮਹਾਰਾਜ ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਨੇ ਅਪਾਰ ਕਿਰਪਾ ਕੀਤੀ। ਧਨਾਸਰੀ ਰਾਗ ਵਿੱਚ ਆਰੰਭਤਾ ਵਿੱਚ ਜਦੋਂ ਧਨਾਸਰੀ ਰਾਗ ਆਰੰਭ ਹੀ ਹੁੰਦਾ ਹੈ ਤਾਂ ਅੱਜ ਦੇ ਪਾਵਨ ਫੁਰਮਾਨ ਮੁੱਖ ਵਾਕ ਸਾਹਿਬ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਨੇ। ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਅੰਗ 660 ਤੇ ਬਿਲਕੁਲ ਉੱਪਰ ਸਤਿਗੁਰਾਂ ਦਾ ਸ਼ਬਦ ਸੁਭਾਈਮਾਨ ਹੈ ਅਤੇ ਸ਼ਬਦ ਦੇ ਆਰੰਭ ਵਿੱਚ ਮੁੱਖ ਵਾਕ ਸਾਹਿਬ ਜੀ ਦੇ ਆਰੰਭ ਵਿੱਚ, ਕਿਉਂਕਿ ਧਨਾਸਰੀ ਰਾਗ ਦੀ ਆਰੰਭਤਾ ਹੈ, ਮੂਲ ਮੰਤਰ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਆਓ ਅੱਜ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਕਰੀਏ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਪਹਿਲਾ ਚੌਪਦੇ। ਧਨਾਸਰੀ ਰਾਗ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ, ਸੇਤ ਰਚਿਓ ਜਗ ਸਾਗਰ ਕੋ ਸਭ ਖੰਡ ਪਖੰਡਣ ਸ਼ੋਰ ਸ਼ਰਾਬਾ, ਕੀਰਤ ਗਾਏ ਸੁਣੈ ਪ੍ਰਭੂ ਕੀ, ਤਨ ਹੰਗ ਤਜੀਐ ਲਖ ਰੰਗ ਸਹਬਾ, ਰੰਕ ਧਣੀ ਦੁਖ ਪਾਰ ਪਰੇ ਅਵਲੋਕਤ ਹੈ ਨਿਜ ਰੂਪ ਅਜਬਾ, ਦੇਵਣ ਦੇਵ ਸਦਾ ਪਦ ਸੇਵਾ, ਜਾਹਰ ਪੀਰ ਗੁਰੂ ਜਗ ਬਾਬਾ। ਜਾਹਰ ਪੀਰ ਧੰਨ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਨੇ। ਘਰ ਪਹਿਲਾ, ਪਹਿਲੀ ਸੁਰ ਤਾਲ ਦੇ ਵਿੱਚ ਸ਼ਬਦ ਉਚਾਰਿਆ ਹੈ, ਚਾਰ ਪਦਿਆਂ ਵਾਲਾ ਸ਼ਬਦ ਹੈ। ਇੱਕ ਓਅੰਕਾਰ ਸਤਨਾਮ, ਇੱਕ ਉਹ ਦੁੱਤੀ ਪਰਮੇਸ਼ਰ ਹੈ, ਕੇਵਲ ਅੱਖਰੀ ਅਰਥ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ ਰੂਪ ਹੈ। ਤੁਸਾਂ ਨੇ ਬਹੁਤ ਵਾਰ ਮੂਲ ਮੰਤਰ ਦੇ ਅਰਥ ਸੁਣੇ ਨੇ। ਸਤ ਨਾਸ ਤੋਂ ਰਹਿਤ ਹੈ, ਨਾਮ ਪ੍ਰਸਿੱਧ ਹੈ, ਜੁਗੋ ਜੁਗ ਅਟਲ ਹੈ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਆਗਾਸ ਪਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ। ਉਹ ਨਾਮ ਉਹਦਾ ਪ੍ਰਸਿੱਧ ਹੈ, ਜੁਗੋ ਜੁਗ ਅਟਲ ਹੈ, ਉਹ ਸਾਰੀ ਸ੍ਰਿਸ਼ਟੀ ਦਾ ਕਰਨਹਾਰਾ ਹੈ, ਪੁਰਖ ਉਹ ਸਾਰੇ ਥਾਵਾਂ ਤੇ ਵਿਆਪਕ ਹੈ, ਪੁਰਖ ਉਹ ਨਰਕਾਂ ਤੋਂ ਰੱਖਣ ਵਾਲਾ ਹੈ, ਨਿਰਭਉ ਉਹ ਕਿਸੇ ਤੋਂ ਡਰਦਾ ਨਹੀਂ ਹੈ। ਸੰਸਾਰ ਦੇ ਸਭ ਜੀ ਕਿਸੇ ਨਾ ਕਿਸੇ ਤੋਂ ਡਰਦੇ ਨੇ, ਕੇਵਲ ਉਹ ਨਿਰਭਉ ਹੈ, ਨਿਰਵੈਰ, ਉਹ ਕਿਸੇ ਨਾਲ ਵੈਰ ਨਹੀਂ ਜੇ ਕਰਦਾ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ ਸਤਿਗੁਰ ਸਭਨਾ ਦਾ ਭਲਾ ਮਨਾਏਦਾ, ਉਹ ਤਾਂ ਸਾਰਿਆਂ ਦਾ ਭਲਾ ਕਰਦਾ। ਗੁਰੂ ਨਾਨਕ ਮਹਾਰਾਜ ਕਿਰਪਾ ਕਰਨ, ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਤਹਾਰ, ਜਿੱਤ ਦੁਆਰੈ ਉਭਰੈ ਤਤਾ ਲੈ ਹੋ ਉਬਾਰ, ਸਤਿਗੁਰ ਸੁਖ ਵੇ ਖਲਿਆ ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨਾ ਸੁਜਈ ਹਰ ਬਿਨ ਬਖਸ਼ਣ ਹਾਰ। ਅਕਾਲ ਮੂਰਤ ਉਹ ਕਾਲ ਸਰੂਪ ਹੈ, ਅਕਾਲ ਉਹ ਕਾਲ ਤੋਂ ਰਹਿਤ ਹੈ, ਉਹ ਮੂਰਤ ਨਹੀਂ ਹੈ। ਚੱਕਰ ਚਿਹਨ ਅਰਬਰਨ ਜਾਤਰ ਪਾਤਨ ਹਿਣ ਜਿਹ, ਰੂਪ ਨ ਰੇਖ ਨ ਰੰਗ ਕੇਸ਼ ਤ੍ਰੇਹੋ, ਗੌਣ ਤੇ ਪ੍ਰਭ ਭਿੰਨ, ਤਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਜੂਨੀ ਅਜੂਨਾ ਤੋਂ ਰਹਿਤ ਹੈ, ਸੋ ਮੁਖ ਜਲੋ ਜਿਤ ਕੈ ਠਾਕੁਰ, ਜੋਨੀ ਸਹਿ ਭੰਗ ਸੋਤੇ ਪ੍ਰਕਾਸ਼ ਹੈ, ਆਪਣੇ ਆਪ ਤੋਂ ਹੀ ਹੈ, ਗੁਰ ਚੇਤਨ ਹੈ ਪ੍ਰਸਾਦ, ਆਨੰਦ ਸਰੂਪ ਹੈ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਬਦਾ ਬਿਣਸ ਜਾਹੇ, ਹਰ ਪਰਮ ਪਦ ਲਹੀ।

ਰਹਾਉਂਦੇ ਅੰਮ੍ਰਿਤ ਵਚਨ ਸਾਹਿਬ ਕਿਰਪਾ ਕਰਦੇ ਨੇ। ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾ ਤਾਰ, ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾ ਤਾਰ। ਸੰਸਾਰ ਵੱਲੇ ਗੌ ਨਾਲ ਵੇਖਿਆ ਜਾਵੇ ਤੇ ਸੰਸਾਰ ਇੱਕ ਦੁੱਖਾਂ ਦਾ ਸਮੁੰਦਰ ਹੈ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਫਰੀਦਾ, ਮੈਂ ਜਾਣਿਆ ਦੁੱਖ ਮੁਝ ਕੂ, ਦੁੱਖ ਸਵਾਏ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਬਾਬਾ ਫਰੀਦ ਸਾਹਿਬ ਸੂਫੀ ਦਰਵੇਸ਼ ਕਹਿੰਦੇ, ਮੈਂ ਤਾਂ ਸਮਝਿਆ ਵੀ ਕਿਧਰੇ ਮੈਂ ਹੀ ਦੁਖੀ ਹਾਂ, ਪਰ ਜਦੋਂ ਮੈਂ ਉੱਚੇ ਗਿਆ, ਉੱਚੇ ਕਿੱਥੇ ਗਿਆ, ਮਕਾਨ ਤੇ ਚੜ ਗਿਆ। ਨਹੀਂ ਨਹੀਂ, ਮਕਾਨ ਤੇ ਨਹੀਂ ਚੜਿਆ, ਮੈਂ ਸੁਰਤ ਉੱਚੀ ਲੈ ਗਿਆ, ਮੈਂ ਆਪਣੀ ਸੁਰਤ ਦਾ ਟਿਕਾਣਾ ਉੱਚਾ ਕਰ ਲਿਆ। ਤੇ ਜਦੋਂ ਸੁਰਤ ਦੁਆਰੇ ਸੰਸਾਰ ਵੱਲੇ ਨਿਗਾਹ ਮਾਰੀ, ਝਾਤ ਮਾਰੀ, ਤਾਂ ਘਰ ਘਰ ਇਹ ਅੱਗ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜੇ ਥੋੜੇ ਸਭ ਦੁਖੀ, ਸੁਖੀ ਹਰੀ ਕੇ ਦਾਸ। ਨਾ ਸੁਖ ਵਿੱਚ ਗ੍ਰਸਤ ਦੇ, ਨਾ ਸੁਖ ਛੱਡ ਗਿਆ, ਸੁਖ ਹੈ ਵਿੱਚ ਵਿਚਾਰ ਦੇ, ਸਤਿਗੁਰ ਸਰਨ ਪਿਆ। ਤਾਂ ਜੀਵ ਰੂਪ ਇਸਤਰੀ ਬੇਨਤੀ ਕਰਦੀ, ਹੇ ਮੇਰੇ ਪਿਆਰੇ ਜੀ, ਜੀਓ ਮੇਰੀ ਜਿੰਦ ਡਰਦੀ ਹੈ, ਮੈਂ ਕਿਹਦੇ ਅੱਗੇ ਪੁਕਾਰ ਕਰਾਂ, ਕਿਹਦੇ ਅੱਗੇ ਬੇਨਤੀ ਕਰਾਂ। ਹਰ ਹਰ ਕੰਪੈ ਬਾਲਾ ਜੀਓ, ਨਾ ਜਾਣੋ ਕਿਆ ਕਰਸੀ ਪੀਓ, ਰਹਿਣ ਗਈ ਮੈਨੂੰ ਪਛਤਾਤਾਪ ਹੋ ਰਿਹਾ, ਜਵਾਨੀ ਚਲੇ ਗਈ ਹੈ, ਕਿਧਰੇ ਬੁਢੇਪਾ ਵੀ ਨਿਕਲ ਨਾ ਜਾਵੇ। ਜੀਵ ਰੂਪ ਇਸਤਰੀ ਕੰਬਦੀ ਹੈ, ਪਤੀ ਪਰਮਾਤਮਾ ਮੇਰੇ ਨਾਲ ਕਿਵੇਂ ਦਾ ਵਿਵਹਾਰ ਕਰੇਗਾ। ਥਰ ਹਰ ਕੰਪੈ ਬਾਲਾ ਜੀਓ, ਬਾਲਾ ਨਾਮ ਇਸਤਰੀ ਦਾ, ਜੀਵ ਰੂਪ ਇਸਤਰੀ, ਕਿਆ ਜਾਣੋ ਕਿਆ ਕਰਸੀ ਪੀਓ, ਰਹਿਣ ਗਈ ਮਤ ਦਿਨ ਭੀ ਜਾਏ, ਭਵਰ ਗਏ ਬਗ ਬੈਠੇ ਆਏ। ਭਵਰੇ ਚਲੇ ਗਏ ਨੇ, ਕਾਲੇ ਰੋਮ ਚਲੇ ਗਏ ਨੇ, ਚਿੱਟੇ ਆ ਗਏ ਨੇ, ਭਵਰ ਗਏ ਬਗ ਬਗ ਬੈਠੇ ਆਏ। ਕਾਚੇ ਕਰਵੇ ਰਹੇ ਨ ਪਾਨੀ, ਕੱਚੇ ਭਾਂਡੇ ਦੇ ਵਿੱਚ ਕਦੇ ਪਾਣੀ ਟਿਕਦਾ ਨਹੀਂ ਹੈ, ਬੂੰਦ ਬੂੰਦ ਬੂੰਦ ਕਰਕੇ ਪਾਣੀ ਨਿਕਲ ਜਾਂਦਾ ਹੈ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਧ ਬਿਹਾਤ ਹੈ, ਫੂਟੇ ਘੱਟ ਜਿਉ ਪਾਨੀ। ਜਿਵੇਂ ਘੜੇ ਵਿੱਚ ਪਾਣੀ ਪਾਇਆ ਹੋਵੇ, ਥੋੜੀ ਜੀ ਤਰੇੜ ਆਈ ਹੋਵੇ, ਥੋੜਾ ਥੋੜਾ ਕਰਦਿਆਂ ਕਰਦਿਆਂ ਘੜਾ ਖਾਲੀ ਹੋ ਜਾਵੇਗਾ। ਹਾਂ, ਜਿਸ ਘੜੇ ਵਿੱਚ ਪਾਣੀ ਬਹੁਤਾ ਹੋਵੇਗਾ ਉਹਨੂੰ ਖਾਲੀ ਹੋਣ ਨੂੰ ਦੇਰ ਬਹੁਤੀ ਲੱਗ ਜਾਵੇਗੀ, ਜਿਹੜੇ ਵਿੱਚ ਥੋੜਾ ਹੋਵੇਗਾ ਉਹ ਖਾਲੀ ਜਲਦੀ ਹੋ ਜਾਵੇਗਾ। ਮੁੱਕਦੀ ਗੱਲ ਜੇ ਪਿਆਰਿਓ, ਖਾਲੀ ਹੋਣ ਦੀ ਬਾਤ, ਬਹੁਤੇ ਵਾਲੇ ਨੇ ਵੀ ਖਾਲੀ ਹੋ ਜਾਣਾ ਤਾਂ ਥੋੜੇ ਵਾਲੇ ਨੇ ਵੀ ਖਾਲੀ ਹੋ ਜਾਣਾ ਹੈ। ਮਹਾਰਾਜ ਕਹਿੰਦੇ ਸਰੀਰ ਇੱਕ ਕੱਚਾ ਘੜਾ ਹੈ, ਤਾਂ ਸਵਾਸਾ ਰੂਪੀ ਪਾਣੀ ਪਿਆ ਹੋਇਆ, ਜੇ ਸਰੀਰ ਇੱਕ ਕੱਚਾ ਭਾਂਡਾ ਹੈ, ਸਵਾਸਾ ਰੂਪੀ ਪਾਣੀ ਪਿਆ, ਜੇ ਇੱਕ ਇੱਕ ਸਵਾਸ ਨਿਕਲਦਾ ਜਾ ਰਿਹਾ ਹੈ, ਇੱਕ ਦਿਨ ਉਹ ਘੜਾ ਖਾਲੀ ਹੋ ਜਾਵੇਗਾ। ਹਾਂ, ਜਿਹਦਾ ਕੋਈ ਸਵਾਸਾ ਰੂਪੀ ਬਹੁਤਾ ਪਾਣੀ ਪਿਆ, ਜੇ ਉਹ ਕੋਈ ਜ਼ਿਆਦਾ ਚਿਰ ਜੀਵੇਗਾ, ਜਿਹਦਾ ਥੋੜਾ ਸਵਾਸਾ ਰੂਪੀ ਪਾਣੀ ਥੋੜਾ ਜੀਵੇਗਾ, ਮੁੱਕਦੀ ਗੱਲ ਜੇ ਬਹੁਤੇ ਸਵਾਸਾਂ ਵਾਲੇ ਨੇ ਵੀ ਖਤਮ ਹੋ ਜਾਣਾ ਤਾਂ ਥੋੜੇ ਵਾਲੇ ਨੇ ਵੀ ਚਲੇ ਜਾਣਾ ਹੈ। ਤਾਂ ਮਹਾਰਾਜ ਕਹਿੰਦੇ ਕਾਚੇ ਕਰਵੇ ਰਹੇ ਨਾ ਪਾਨੀ, ਹੰਸ ਚੱਲਿਆ ਕਾਇਆ ਕੁੰਮ ਲਾਨੀ, ਮੇਰੀ ਜਿੰਦ ਡਰਦੀ ਹੈ, ਮੈਂ ਕਿਹਦੇ ਅੱਗੇ ਪੁਕਾਰ ਕਰਾਂ। ਤਾਂ ਮਹਾਰਾਜ ਕਿਰਪਾ ਕਰਦੇ ਫਿਰ ਉਹਦੇ ਅੱਗੇ ਪੁਕਾਰ ਕਰ ਜਿਹੜਾ ਸਦਾ ਨਵੀਨ ਹੈ, ਜਿਹੜਾ ਜੁਗੋ ਜੁਗ ਅਟਲ ਹੈ। ਦੁੱਖ ਵਿਸਾਰਨ ਸੇਵਿਆ, ਦੁੱਖਾਂ ਨੂੰ ਖੰਡਨ ਵਾਲੇ ਦਾ ਸਿਮਰਨ ਕਰ, ਸਦਾ ਸਦਾ ਦਾਤਾਰ, ਸਦਾ ਹਮੇਸ਼ਾ ਬਖਸ਼ਿਸ਼ਾਂ ਕਰਨ ਵਾਲਾ ਹੈ, ਸਦਾ ਉਹ ਸਾਰਿਆਂ ਦਾ ਦਾਤਾ ਹੈ। ਸਾਹਿਬ ਮੇਰਾ ਨੀਤ ਨਵਾਂ, ਸਦਾ ਨਿਤ ਨਵਾਂ ਹੈ। ਦੁਨੀਆਂ ਵਿੱਚ ਗੁਰਮੁਖੋ ਕੋਈ ਵਸਤੂ ਲੈ ਆਓ ਤੁਸੀਂ, ਕੋਈ ਗੱਡੀ ਮੋਟਰ ਅੱਜ ਹੀ ਲਿਆਉਂਦੇ ਹੋ, ਕਾਰ ਲਿਆਉਂਦੇ ਹੋ, ਕੱਲ ਨੂੰ ਪੁਰਾਣੀ ਹੋ ਜਾਣੀ ਹੈ। ਕੋਈ ਚੀਜ਼ ਲੈ ਆਓ, ਅੱਜ ਕੱਪੜਾ ਲਿਆਂਦਾ, ਪਰਸੋਂ ਨੂੰ ਪੁਰਾਣਾ ਹੋ ਜਾਣਾ ਹੈ, ਪਾਉਣ ਨੂੰ ਦਿਲ ਨਹੀਂ ਕਰਨਾ। ਅੱਜ ਇਸ ਵੇਲੇ ਸਾਰੇ ਮਹੀਨੇ ਲੰਘ ਗਏ, ਹੁਣ ਸੱਤਵਾਂ ਮਹੀਨਾ ਜੁਲਾਈ ਦਾ ਜਾ ਰਿਹਾ ਹੈ, ਤੇ ਲੰਘਦਿਆਂ ਲੰਘਦਿਆਂ ਜਿਸ ਵੇਲੇ 31 ਦਸੰਬਰ ਆ ਗਿਆ ਨਾ ਰਾਤ, ਤੇ ਤੁਹਾਡੇ ਸਾਰਿਆਂ ਦੇ ਮੁੱਖ ਤੇ ਗੱਲ ਹੋਣੀ ਵੀ ਰਾਤ ਨੂੰ ਨਵਾਂ ਸਾਲ ਚੜ੍ਹਨਾ, ਰਾਤ ਨੂੰ
ਨਵਾਂ ਸਾਲ ਚੜ੍ਹਨਾ ਹੈ ਤੇ ਪਰ ਜਿਹੜਾ ਪਿਛਲਾ ਨਵਾਂ ਸਾਲ ਗਿਆ ਸੀ ਉਹ ਕਿੱਥੇ ਚਲਾ ਗਿਆ। ਕੋਈ ਵੀ ਸੰਸਾਰ ਦੇ ਵਿੱਚ ਚੀਜ਼ ਹੈ ਅੱਜ ਨਵੀਂ ਹੈ ਕੱਲ ਨੂੰ ਪੁਰਾਣੀ ਹੈ, ਪਰ ਮਹਾਰਾਜ ਕਹਿੰਦੇ ਮੇਰੇ ਗੁਰੂ ਦਾ ਨਾਮ, ਮੇਰੇ ਸਤਿਗੁਰੂ ਜੀ ਦਾ ਸ਼ਬਦ ਉਹ ਕਦੇ ਪੁਰਾਣਾ ਨਹੀਂ ਹੁੰਦਾ। ਇੱਕ ਗੱਲ ਹੋਰ ਚੇਤਾ ਰੱਖੋ, ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪੱਟੇ। ਤੋਪਾ ਲੱਗਾ ਹੋਇਆ ਸੂਈ ਨਾਲ ਕੱਪੜਾ ਪਾਟ ਜਾਂਦਾ, ਸੂਈਣਾ ਰਹਿ ਜਾਂਦੀਆਂ ਨੇ, ਤੇ ਸੱਚ ਵੀ ਕਦੇ ਪੁਰਾਣਾ ਨਹੀਂ ਹੁੰਦਾ। ਸੱਚ ਫਿਰ ਸ਼ਬਦ ਹੈ, ਸਦਾ ਸਦਾ ਦਾ ਤਾਰ, ਉਹ ਸਦਾ ਹੀ ਬਖਸ਼ਿਸ਼ਾਂ ਕਰਦਾ ਹੈ, ਸਦਾ ਨਵੀਨ ਹੈ ਜੀ ਰਹਾਓ। ਨਾ ਉਹ ਬੁੱਢਾ ਨਾ ਇਹ ਬਾਲਾ, ਉਹ ਤੇ ਇੱਕ ਬਰਾਬਰ ਰਹਿਣ ਵਾਲਾ ਜੇ। ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ। ਹੇ ਮੇਰੀ ਜਿੰਦੇ, ਤੂੰ ਉਹਦੇ ਅੱਗੇ ਪੁਕਾਰ ਕਰ, ਦਿਨ ਰਾਤ ਰਾਤ ਦਿਨ ਉਸ ਸਾਹਿਬ ਨੂੰ ਸੇਵ, ਉਹਦਾ ਸਿਮਰਨ ਕਰ, ਤਾਂ ਗਰੀਬ ਨਿਵਾਜ ਕਿਰਪਾ ਕਰਦੇ ਅੰਤ ਅੰਤ ਨੂੰ ਛਡਾਏ ਸੋਏ। ਸੋਏ ਤੋਂ ਭਾਵ ਜਿਹਦੀ ਵੱਡੀ ਵਡਿਆਈ ਹੈ ਉਹ ਤੈਨੂੰ ਅੰਤ ਨੂੰ ਛਡਾ ਲਵੇਗਾ, ਭਾਵ ਜਮਾਂ ਦੇ ਵਸ ਨਹੀਂ।

ਮੇਰੀ ਜੀਵ ਰੂਪ ਇਸਤਰੀ ਜੰਦੇ ਸੁਣ, ਉਹਦੇ ਜਸ ਨੂੰ ਸੁਣ, ਉਹਦੀ ਪੁਕਾਰ ਸੁਣ, ਭਾਰ ਉਤਾਰਾ ਹੋਏ ਉਹਦੇ ਜਾਪ ਨੂੰ ਜਪ, ਸੰਸਾਰ ਸਮੁੰਦਰ ਤੋਂ ਤੇਰਾ ਪਾਰ।

ਉਹਦਾ ਘਰ ਦਇਆ ਦਾ ਹੈ। ਦਇਆਲ ਆਲ ਨਾਮ ਹੁੰਦਾ ਘਰ। ਮੇਰੇ ਵਾਹਿਗੁਰੂ ਨਿਰੰਕਾਰ ਜੀ ਦੇ ਘਰ ਵਿੱਚ ਸਦਾ ਦਇਆ ਵਰਤਦੀ ਹੈ। ਤੇਰਾ ਨਾਮ ਤਰ੍ਹਾਂ, ਤੇਰਾ ਸਤਿਗੁਰੂ ਜੀ ਤੁਹਾਡੇ ਨਾਮ ਕਰਕੇ ਤਰ੍ਹਾਂ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਨੇ। ਕੌਣ ਕੌਣ ਨਹੀਂ ਤਰਿਆ? ਜਿਨ੍ਹਾਂ ਜਿਨ੍ਹਾਂ ਨੇ ਤੁਹਾਡੇ ਜਾਪ ਨੂੰ ਜਪ ਲਿਆ ਤਰ ਗਏ ਨੇ। ਅਜ਼ਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾਮਣ ਤੈ ਭੀ ਉਤਰ ਹੈ ਪਾਰਾ। ਭੀ ਤੂੰ ਹੀ ਪਾਰ ਉਤਰਨਾ ਹੈ। ਫਿਰ ਜਪਿਆ ਕਰ ਸਤਨਾਮ ਸ਼੍ਰੀ ਵਾਹਿਗੁਰੂ। ਸਦ ਕੁਰਬਾਣੇ ਜਾਓ, ਸਦਾ ਕੁਰਬਾਨ ਜਾਈਏ ਜੀ, ਰਹਾਓ।

ਉਹ ਜੁਗੋ ਜੁਗਾ ਟਲ ਹੈ ਸੱਚਾ ਹੈ, ਉਹ ਤੋਂ ਬਿਨਾਂ ਦੂਜਾ ਹੈ ਹੀ ਕੋਈ ਨਹੀਂ ਹੈ। ਦੂਸਰ ਹੋਏ ਤਾਂ ਸੋਝੀ ਪਾਏ, ਤਾਂ ਹੀ ਤਾਂ ਕਲਗੀਧਰ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ, ਮੈਂ ਨਾ ਗਣੇਸ਼ ਹੈ ਪ੍ਰਥਮ ਨਾਉ, ਕਿਸ਼ਨ ਬਿਸ਼ਨ ਕਬੂ ਨਹਿ ਧਿਆਉ, ਕਾਣ ਸੁਣੇ ਪਹਿਚਾਣ ਨਾ ਤਿਣ ਸੌ, ਲਿਵ ਲਾਗੀ ਮੋਰੀ ਪਗਿਨ ਸੌ। ਦੂਜਾ ਨਾ ਹੀ ਕੋਏ, ਤੁਹਾਥੋਂ ਬਿਨਾਂ ਦੂਜਾ ਨਹੀਂ ਹੈ, ਤਾਂ ਕੀ ਉਸ ਮੇਰੇ ਵਾਹਿਗੁਰੂ ਜੀ ਦੀ ਜਿਹੜੀ ਸੇਵਾ ਕਰਦੇ ਨੇ, ਫਿਰ ਉਹਨਾਂ ਤੇ ਨਦਰ ਹੋ ਜਾਂਦੀ ਹੈ। ਸੇਵਾ ਵੀ ਉਹੀ ਕਰਦੇ ਨੇ ਜਿਨ੍ਹਾਂ ਤੇ ਕਿਰਪਾ ਹੈ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਜਿਨ੍ਹਾਂ ਤੇ ਨਦਰ ਹੈ ਨਿਹਾਲ ਹੈ, ਅਗਰ ਜੇ ਉਹਦੀ ਨਦਰ ਐਸੀ ਵੀ ਆ ਗਈ ਨਾ, ਫਿਰ ਚੇਤਾ ਰੱਖਿਓ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਏਂਦਾ, ਦਰ ਮੰਗਣ ਭੇਖਣਾ ਪਾਏਂਦਾ, ਭਿਖਿਆ ਨਹੀਂ ਜੇ ਮਿਲਦੀ। ਕਬੂ ਖੀਰ ਖਾਂਡ ਨਹੀਂ ਭਾਵੇ, ਕਬੂ ਘਰ ਘਰ ਟੂਕ ਮੰਗਾਵੇ, ਕਦੇ ਖੰਡ ਘਿਓ ਨਹੀਂ ਜੇ ਚੰਗਾ ਲੱਗਦਾ, ਕਦੇ ਘਰਾਂ ਘਰਾਂ ਚ ਟੁਕੜੇ ਮੰਗਣੇ ਪੈ ਜਾਂਦੇ ਨੇ। ਕਬੂ ਕੂਰਨ ਚਣੇ ਬਿਨਾਵੇ, ਡਰਦੇ ਰਹੀਏ ਮੇਰੀ ਵਾਹਿਗੁਰੂ ਜੀ ਦੀ ਨਾਦਰ ਤੋਂ, ਕਦੇ ਕੂੜਿਆਂ ਚੋਂ ਛੋਲੇ ਚੁਗਣੇ ਪੈ ਜਾਂਦੇ ਜੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੁਧ ਬਾਜ ਪਿਆਰੇ ਕੇਵ ਰਹਾ, ਹੇ ਮੇਰੇ ਪਿਆਰੇ ਜੀ, ਤੁਹਾਡੇ ਨਾਮ ਤੋਂ ਬਿਨਾਂ ਮੈਥੋਂ ਰਿਹਾ ਨਹੀਂ ਜਾਂਦਾ, ਆਪ ਜੀ ਦੇ ਦੀਦਾਰ ਤੋਂ ਬਿਨਾਂ ਰਿਹਾ ਨਹੀਂ ਜਾਂਦਾ। ਸਾਵੜਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ, ਸਾ ਮੈਨੂੰ ਉਹ ਵਡਿਆਈ ਦੇ ਦਿਓ, ਮਾਇਆ ਦੀ ਵਡਿਆਈ ਨਹੀਂ ਚਾਹੀਦੀ, ਉਹ ਵਡਿਆਈ ਦਿਓ ਜਿਸ ਵਡਿਆਈ ਕਰਕੇ ਤੁਹਾਡੇ ਨਾਮ ਦੇ ਵਿੱਚ ਲੱਗਾ ਰਹਾ। ਮਾਇਆ ਦੀ ਵਡਿਆਈ, ਮਹਾਰਾਜ ਕਹਿੰਦੇ ਉਹ ਤੇ ਚਾਰ ਦਿਨਾਂ ਦੀ ਖੇਡ ਹੈ, ਕੌਣ ਵੱਡਾ? ਮਾਇਆ ਵਡਿਆਈ ਸੋ ਵੱਡਾ, ਜਿਨ ਰਾਮ ਲਿਵ ਲਾਈ। ਇਸ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ, ਬਿਲਮਣਾ ਹੋਏ ਜਾਂਦਿਆਂ ਦੇਰੀ ਨਹੀਂ ਲੱਗਦੀ, ਉਹ ਵਡਿਆਈ ਦਿਓ। ਦੂਜਾ ਨਹੀਂ ਕੋਏ ਜਿਸ ਆਗੈ ਪਿਆਰੇ ਜਾਏ ਕਹਾ, ਕਿਹਦੇ ਅੱਗੇ ਪੁਕਾਰ ਕਰਾਂ, ਦੂਜਾ ਕੋਈ ਹੈ ਹੀ ਨਹੀਂ ਹੈ, ਕੇਵਲ ਤੁਹਾਡੇ ਅੱਗੇ ਪੁਕਾਰ ਹੈ, ਬੇਨਤੀ ਹੈ ਰਹਾਓ। ਸੇਵੀ ਸਾਹਿਬ ਆਪਣਾ ਅਵਰ ਨਾ ਜਾਂਚੋ ਕੋਏ, ਮੈਂ ਆਪਣੇ ਪਿਆਰੇ ਸਾਹਿਬ ਦੀ ਸੇਵਾ ਕਰਦੀ ਹਾਂ ਔਰ ਉਹਦੇ ਤੋਂ ਹੀ ਦਾਤ ਮੰਗਦੀ ਹਾਂ। ਜਾਚਕ ਮੰਗੈ ਦਾਨ ਦੇਹ ਪਿਆਰਿਆ, ਦੇਵਨ ਹਾਰ ਦਾ ਤਾਰ ਮੈਂ ਨਿਤ ਚਤਾਰਿਆ, ਜਾਚਕ ਜਨ ਜਾਚੈ ਪ੍ਰਵਦਾਨ, ਕਰ ਕਿਰਪਾ ਦੇਵੋ ਹਰ ਨਾਮ, ਸੰਤ ਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸ਼ਰਧਾ ਪੂਰ। ਨਾਨਕ ਤਾਂ ਕਾ ਦਾਸ ਹੈ, ਭਈ ਜਿਹੜੇ ਨਾਮ ਜਪਣ ਵਾਲੀਆਂ ਬਖਸ਼ੀਆਂ ਹੋਈਆਂ ਰੂਹਾਂ ਨੇ, ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ, ਅਸੀਂ ਉਹਨਾਂ ਦੇ ਦਾਸਾਂ ਦੇ ਦਾਸ ਹਾਂ। ਬਿੰਦ ਬਿੰਦ ਚੁੱਖ ਚੁੱਖ ਹੋਏ, ਥੋੜੇ ਥੋੜੇ ਸਮੇਂ ਦੇ ਵਿੱਚ ਟੁਕੜੇ ਟੁਕੜੇ ਕੁਰਬਾਨ ਕੁਰਬਾਨ ਜਾਂਦੇ ਹਾਂ। ਇਹ ਮੇਰੇ ਗਰੀਬ ਨਿਵਾਜ, ਜਿਨ੍ਹਾਂ ਨੂੰ ਨਾਮ ਨਹੀਂ

ਹੇ ਮੇਰੇ ਸਾਹਿਬ ਜੀ ਨਿਰੰਕਾਰੀ ਜੋਤ, ਸਤਿਗੁਰੂ ਜੀ ਆਪ ਜੀ ਦੇ ਨਾਮ ਤੋਂ ਥੋੜੇ ਥੋੜੇ ਸਮੇਂ ਵਿੱਚ ਸਦਕੇ ਸਦਕੇ ਕੁਰਬਾਨ ਕੁਰਬਾਨ ਵਾਰ ਨੇ ਬਲਹਾਰ ਨੇ ਲੱਖ ਬਰੀਆ ਨਮ ਉਹ ਨਾਮ ਸਾਹਿਬ ਕੋ ਪ੍ਰਾਣ ਅਧਰੀਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਜੀ ਅਪਾਰ ਕਿਰਪਾ ਕੀਤੀ ਜੇ ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਬੇਅੰਤ ਮਾਈ ਭਾਈ ਗੁਰਸਿੱਖਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਦੂਰ ਦਰੇਡੇ ਮਾਈ ਭਾਈ ਗੁਰਸਿੱਖ ਘਰਾਂ ਵਿੱਚ ਆਨੰਦ ਪ੍ਰਾਪਤ ਕਰਦੇ ਨੇ। ਮੇਰੇ ਗਰੀਬ ਨਿਵਾਸ ਸਤਿਗੁਰੂ ਜੀ ਬਖਸ਼ਿਸ਼ ਕਰਨ, ਸਭ ਦੀ ਹਾਜ਼ਰੀ ਪ੍ਰਵਾਨ। ਗੁਰੂ ਚਰਨਾ ਚ ਅਰਦਾਸ ਹੈ, ਗੁਰ ਕੀ ਕਾਰ ਕਮਾਈ ਲਾਹਾ ਕਰ ਆਣਿਆ, ਗੁਰਬਾਣੀ ਨਿਰਬਾਣ ਸ਼ਬਦ ਪਛਾਣਿਆ, ਇੱਕ ਨਾਨਕ ਕੀ ਅਰਦਾਸ, ਜੇ ਤੁਧ ਭਾਵ ਸੀ ਮੈਂ ਦੀਜੈ ਨਾਮ ਨਿਵਾਸ, ਹਰ ਗੁਣ ਗਾਵ ਸੀ। ਬੇਅੰਤ ਭੁੱਲਾਂ ਦੀਆਂ ਮਾਫੀਆਂ ਸਭ ਮਾਈ ਭਾਈ ਰਸਨਾ ਦੁਆਰੇ ਆਖਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਮ ਜਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਾਲਾ ਜਿਤ ਕਰ ਧਾਰੀਆ

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਸ਼ੀਰਵਾਦ ਪਾਛੇ ਦਸੂ ਪ੍ਰਥਮ ਭਗਵਤੀ ਸਮਰ ਕਹੇ ਗੁਰੂ ਨਾਨਕ ਲਈ ਧਿਆ ਹੈ ਪਰਿਅੰਕਿਤ ਕੁਰਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਈ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੂੰ ਦਿਆ ਬੈਠਾ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪੁੱਤਰ ਮਖਲੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦਾ ਧਿਆਨ ਕਰਕੇ ਖਾਲਸਾ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵਾ

0: ਕੀ ਫਤਿਹ।
1: ਸਤਿਕਾਰਯੋਗ ਸਾਧ ਸੰਗਤ ਜੀ, ਮਾੜੀ ਬਖਸ਼ਿਸ਼ ਹੋਈ ਸੰਗਤਾਂ ਨੇ ਮੇਰੀ ਸ਼ਰਧਾ ਭਾਵਨਾ ਸਹਿਤ ਮਾੜੀ ਨਿੱਘੀ ਉਹਦਾ ਆਨੰਦ ਮਾਣਿਆ। ਪਿੱਤਰ ਗੁਰਬਾਣੀ ਆਸਾ ਕੀ ਵਾਰ ਸਪੂਰਨ ਕੀਤੇ ਸਰਵਣ ਕੀਤੇ ਨੇ। ਬਰੰਤ ਵਿਦਵਾਨ ਵੀਰਾਂ ਤੋਂ ਅੱਜ ਦੇ ਹੁਕਮਨਾਮੀ ਕਥਾ ਵਿਚਾਰ ਸਰਵਣ ਕੀਤੀ ਹੈ। ਅਰਦਾਸ ਸਾਰੀਆਂ ਭਰੀਆਂ ਨੇ, ਮਾੜੇ ਬਖਸ਼ੇ ਪਿੱਤਰ ਗੁਨਾਮੇ ਸਰਵਣ ਕੀਤੇ ਹਨ। ਸਾਧ ਸੰਗਤ ਦੀ ਅੱਜ ਦਾ ਸਵਾਸ ਮੈਂ ਗੁਰੂ ਸਾਹਿਬ ਨੇ ਆਪ ਗੁਰੂ ਖਾਤਰ ਨੂੰ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਦੀ ਮਾੜੀ ਕਿਰਪਾ ਕਰਨ, ਹਰ ਰੋਜ਼ ਜ਼ਰੂਰ ਆਓ, ਮੱਥਾ ਟੇਕ ਕੇ ਅਰਦਾਸ ਕਰੋ। ਜਿੰਨੀ ਦੇਰ ਤੱਕ ਚਾਹੋ ਸਾਧ ਸੰਗਤ ਦੀ ਮਾੜੇ ਨਿੱਘੀ ਗੋਚ ਬੈਠ ਕੇ ਕਥਾ ਕੀ ਦਰਬਾਰ ਸਰਵਣ ਕਰ ਸਕਦੇ ਹੋ। ਸਤਿਆਰ ਸਿੰਘ, ਤੈਨੂੰ ਪਤਾ ਹੈ ਕਿ ਹਰ ਰੋਜ਼ ਲੜੀਵਾਰ ਕਥਾ ਹੋ ਰਹੀ ਹੈ, ਤਾਂ ਭਾਈ ਸਾਹਿਬ ਠੀਕ 10 ਵਜੇ ਤੱਕ ਲੜੀਵਾਰ ਜੋ ਸਹਿਜ ਪਾਠ ਹਨ, ਲੜੀਵਾਰ ਸਹਿਜ ਪਾਠ ਜੋ ਚੱਲ ਰਹੇ ਨੇ, ਉਹ 10 ਤੱਕ ਸਰਵਣ ਕਰਾਉਣਗੇ। ਬਾਕੀ ਸਾਧ ਸਿੰਘ ਜੀ, ਆਪ ਸਿੰਘ ਪਤਾ ਹੈ ਕਿ ਘਰਾਂ ਵਿੱਚ ਆਪ ਸੰਗਤਾਂ ਬੈਠ ਕੇ ਨਾਲ ਲੜੀਵਾਰ ਸਹਿਜ ਪਾਠ ਕਰ ਰਹੇ ਹੋ, ਤਾਂ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਭਾਈ ਰਜਿੰਦਰ ਸੈਕਟਰੀ ਸਾਹਿਬ ਨਾਲ ਫੋਨ ਕਰਕੇ 408-712-4145 'ਤੇ ਫੋਨ ਕਰਕੇ ਉਹਨਾਂ ਨਾਲ ਸੰਪਰਕ ਕਰੋ, ਤਾਂ ਕਿ ਤੁਹਾਡਾ ਸਾਰਾ ਜਿਹੜਾ ਪ੍ਰੋਗਰਾਮ ਸਾਂਝਾ ਹੋ ਜਾਏ। ਸੋ ਉਹਨਾਂ ਨਾਲ ਜ਼ਰੂਰ ਸੰਪਰਕ ਕਰਕੇ ਆਪਣੇ ਸਾਰੇ ਪ੍ਰੋਗਰਾਮ ਨੂੰ ਉਹਨਾਂ ਨਾਲ ਅਟੈਂਡ ਕਰੋ। ਸਤਿ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ 16 ਜੁਲਾਈ ਨੂੰ ਹੈ ਸੰਗਰਾਂਦ, ਸਾਵਣ ਦੇ ਮਹੀਨੇ ਦੀ ਅਤੇ ਸ਼ਹੀਦੀ ਹੈ ਭਾਈ ਸਾਹਿਬ ਤਾਰਨ ਸਿੰਘ ਜੀ, ਮਹਾਨ ਸ਼ਹੀਦਾਂ ਦੀ ਸ਼ਹੀਦੀ ਦਿਵਸ ਵੀ ਹੈ। ਆਪ ਸੰਗਤ ਨੇ ਹਾਜ਼ਰੀਆਂ ਭਰਨੀਆਂ ਨੇ ਸਤਿ ਸੰਗਤ ਜੀ। ਸੋ ਆਪ ਸੰਗਤ ਨੂੰ ਪਤਾ ਹੈ ਕਿ ਬੱਚਿਆਂ ਦਾ ਗੁਰਮਤ ਕੈਂਪ ਚੱਲ ਰਿਹਾ, ਸੋ ਵਡਭਾਗੇ ਹੋ ਜਿਨ੍ਹਾਂ ਦੇ ਬੱਚੇ ਇੱਥੇ ਲਿਆ ਕੇ ਬੱਚੇ ਸ਼ਾਮਲ ਕੀਤੇ ਨੇ ਗੁਰਮਤ ਕੈਂਪ ਵਿੱਚ। ਜਿਨ੍ਹਾਂ ਨੇ ਤੱਕ ਨਹੀਂ ਕੀਤੇ, ਉਹ ਬਿਸ਼ੱਕ ਇੱਕ ਦਿਨ ਵੀ ਜਾ ਕੇ ਜ਼ਰੂਰ ਬੱਚਿਆਂ ਨੂੰ ਇੱਥੇ ਨਾਲ ਸ਼ਾਮਲ ਕਰੋ, ਅਤੇ ਉਹਨਾਂ ਬੱਚਿਆਂ ਨੂੰ ਪਤਾ ਲੱਗੇਗਾ ਕਿ ਗੁਰਮਤ ਕੀ ਚੀਜ਼ ਹੈ। ਇਹ ਆਪ ਸਾਡੇ ਸਾਰਿਆਂ ਵਾਸਤੇ ਜ਼ਰੂਰੀ ਹੈ। ਸਤਿਸੰਗ ਦੀ 24 ਜੁਲਾਈ ਨੂੰ ਹੈ ਮੀਰੀ ਪੀਰੀ ਦਿਵਸ, ਜਦੋਂ ਗੁਰਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਦੇ ਜ਼ੁਲਮਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਟਾਕਰਾ ਕਰਨ ਵਾਸਤੇ ਮੀਰੀ ਪੀਰੀ ਤਲਵਾਰ ਦੀ ਇਹ ਜ਼ਰੂਰ ਸਮਝੀ ਔਰ ਉਹਨਾਂ ਨੇ ਧਾਰਨ ਕੀਤੀ, ਔਰ ਉਹਨਾਂ ਤੋਂ ਸਾਨੂੰ ਜ਼ਰੂਰ ਸਬਕ ਲੈਣਾ ਚਾਹੀਦਾ। ਸਤਿਸੰਗ ਜੀ, ਅਗਸਤ 7 ਨੂੰ ਹੈ ਪ੍ਰਕਾਸ਼ ਸ੍ਰੀ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ, ਔਰ ਸਾਡੇ ਹਾਜ਼ਰੀਆਂ ਪਰਤ ਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਹੁਣ ਭਾਈ ਸਾਹਿਬ ਲੜੀਵਾਰ ਸਹਿਜ ਪਾਠ ਆਪ ਸਰਵਣ ਕਰਾਉਣਗੇ, ਸਰਵਣ ਕਰੀਏ, ਜੀਵਨ ਨਿਕਲੀਆਂ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸਿੰਘ ਜੀ, ਵਡਭਾਗੀ ਹਾਂ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਹੋ। ਘਰਾਂ ਵਿੱਚ ਬੈਠ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਇਲਾਹੀ ਬਾਣੀ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਆਓ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 665 ਤੋਂ ਅੱਜ ਆਪਾਂ ਅੱਗੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। 665 ਅੰਗ ਤੋਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ।

ਤਨਾਸਰੀ ਮਹੱਲਾ ਤੀਜਾ ਨਾਵੈ ਕੀ ਕੀਮਤ ਮਿਤ ਕਹੀ ਨਾ ਜਾਏ ਸੇ ਜਨ ਧਨ

ਤਨਾਸਰੀ ਮਹੱਲਾ ਚੌਥਾ। ਹਰ ਹਰ ਗੂੰਦ ਭਏ ਹਰ ਸੁਆਮੀ, ਹਮ ਚਾਤ੍ਰਿਕ ਬਿਲਲ ਬਿਲਲਾਤੀ। ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੁਖ ਦੇਵ ਹਰ ਨਿਮਖਾਤੀ। ਹਰ ਬਿਨ ਰਹਿ ਨਾ ਸਕੂ।

ਤਾ ਸਰਬ ਸੁਖ ਪਾਵਹਿ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਊਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਰਹਾਉ ਜੈ ਹਰ ਸਿਮਰਨ ਭਇਆ, ਤਹਿ ਉਪਾਦ ਗਤ ਕੀਨੀ, ਵਡਭਾਗੀ ਹਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਤਾਰ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਸਾਹਿਬ ਸੰਗਤ ਜੀ ਅਤੇ ਘਰਾਂ ਵਿੱਚ ਵਿਰਾਜਮਾਨ ਸੰਗਤ ਜੀ, ਆਪ ਜੀ ਵਡਭਾਗੀ ਹੋ, ਨਿਤਾਂ ਪ੍ਰਤੀ ਗੁਰਦੇਵ ਜੀ ਦੀ ਅੰਮ੍ਰਿਤ ਬਾਣੀ ਦੇ ਸਿਰ ਸਹਿਜ ਪਾਠ ਸਰਵਣ ਕਰਦੇ ਹੋ, ਨਾਲ ਕਰਦੇ ਹੋ। ਗੁਰੂ ਜੀ ਕਿਰਪਾ ਕਰਨ, ਸਮੂਹ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸਭਨਾਂ ਨੂੰ ਦਰੋਂ ਕਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਬਾਣੀ ਦਾ ਭਾਵ ਸਮੂਹ ਪਰਿਵਾਰਾਂ ਨੂੰ ਸਤਿਗੁਰੂ ਜੀ ਬਖਸ਼ਿਸ਼ ਕਰਕੇ ਨਿਵਾਜਨ ਜੀ। ਇਸੇ ਤਰ੍ਹਾਂ ਸਤਿਗੁਰੂ ਜੀ ਰਹਿਮਤ ਕਰਨ, ਸਦਾ ਸਮੂਹ ਸੰਗਤ ਨੂੰ ਉੱਦਮ ਪ੍ਰੇਰਣਾ ਬਖਸ਼ਿਸ਼ ਕਰਕੇ, ਸਦਾ ਆਪਣੀ ਬਾਣੀ ਦਾ ਪਿਆਰ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਨ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੂੰ ਮੇਰਾ ਰਾਖਾ ਸਭਨੀ ਥਾਈ ਤਪ ਕਿਹਾ ਕਾੜਾ ਜੀਓ ਰਾਖਾ ਇੱਕ ਹਮਾਰਾ ਸਵਾਮੀ ਸਗਲ ਘਟਾ ਕਾ ਅੰਤਰਜਾਮੀ ਰਾਖਾ ਇੱਕ ਹਮਾਰਾ ਸਵਾਮੀ ਸਗਲ ਘਟਾ ਕਾ ਅੰਤਰਜਾਮੀ ਸੋਇ ਚਿੰਤਾ ਜਾਗ ਚਿੰਤਾ ਜਹਾਂ ਕਹਾਂ ਪ੍ਰਭ ਤੋਂ ਵਰਤੰਤਾ ਘਰ ਸੁਖ ਪਾਇਆ ਬਾਹਰ ਸੁਖ ਪਾਇਆ ਕਹ ਨਾਨਕ ਗੁਰਮੰਤਰ ਦੜਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹ ਨਾਨਕ ਗੁਰਮੰਤਰ ਦੜਾਇਆ ਕਹ ਨਾਨਕ ਗੁਰਮੰਤਰ ਦੜਾਇਆ ਸੋ ਕਹਟਲ ਗੁਰਸੇਵੀਐ ਅਹਿੰਸ ਸਹਿਜ ਸੁਭਾਈ ਦਰਸ਼ਨ ਪਰਸੀਏ ਗੁਰੂ ਕੈ ਜਨਮ

ਏਕ ਓਂਕਾਰ ਸਤਿਗੁਰ ਪ੍ਰਸਾਦ ਆਦਿਗੁਰ ਏ ਨਮਹ ਜੁਗਾਦ ਗੁਰ ਏ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਟਦੀ ਸਿਮਰੋ ਸਿਮਰ ਸਿਮਰ ਸੁਪਾਓ ਕਲ ਕਲੇਸ਼ ਤਨ ਮਾਹਿ ਮਿਟਾਓ ਸਿਮਰੋ ਜਾਸ ਬਿਸੰਬਰ ਏਕ ਨਾਮ ਜਪ ਤਗ ਨ ਤਨ ਏਕ ਵੇਦ ਪਾਣ ਸਿਮਰ ਸਦਾਖਰ ਕੀਨੇ ਰਾਮ ਨਾਮੀ ਕਾਖਰ ਕਿਨਕਾ ਏਕ ਜਿਸ ਜੀਵ ਸਾਵੈ ਤਾ ਕੀ ਮਹਿਮਾ ਗਨੀ ਨਾ ਆਵੈ ਕਾਕੇ ਕਦਰਸ ਤੁਹਾਰੋ ਨਾਨ ਗੁਣ ਸੰਗ ਮੋਹੇ ਉਦਹਾਰੋ ਸੁਖਮਨੀ ਸੁਖਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਰ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗ੍ਰਭ ਨਾਮ ਸਾਹਿਬ ਪ੍ਰਭ ਕੈ ਸਿਮਰਨ ਦੁਖ ਜਮਨਾ ਸਾਹਿਬ ਪ੍ਰਭ ਕੈ ਸਿਮਰਨ ਕਾਲ ਪ੍ਰਹਰ ਪ੍ਰਭ ਕੈ ਸਿਮਰਨ ਦੁਸ਼ਮਣ ਤਰੈ ਪ੍ਰਭ ਸਿਮਰਤ ਪਥਿ ਗਨਾ ਲਾਗੈ ਪ੍ਰਭ ਕੈ ਸਿਮਰਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕੈ ਸਿਮਰਨ ਸਾਧ ਕੈ ਸੰਗ ਸਰਵ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਤ ਸਿਧ ਨਾਮ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸਫਲ ਫਲਾ ਸੇ ਸਿਮਰੈ ਜਿਨਾ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦੁਰੇ ਮੁੱਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਮੁਝੈ ਪ੍ਰਭ ਕੈ ਸਿਮਰਨ ਸਭ ਤੇ ਸੁਝ ਹੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨਾਸਾ ਪ੍ਰਭ ਕੈ ਸਿਮਰਨ ਅਮਨ ਕੇ ਮਲ ਜਾਇ ਅੰਮ੍ਰਿਤ ਨਾ ਅੰਮ੍ਰਿਤ ਮਾਹੇ ਸਮਾਏ ਪ੍ਰਭ ਜੀ ਵਸੈ ਸਾਧ ਕੇ ਰਸਨਾ ਨਾਨਕ ਜਨ ਕਾ ਦਾਸ ਸੰਦਸਨਾ ਪ੍ਰਭ ਕੋ ਸਿਮਰਹਿ ਸੇ ਧਨਵੰਤੇ ਪ੍ਰਭ ਕੋ ਸਿਮਰਹਿ ਸੇ ਪਤਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰਹਿ ਸੇ ਪ੍ਰਭ ਪ੍ਰਧਾਨ ਪ੍ਰਭ ਕੋ ਸਿਮਰਹਿ ਸੇ ਬੀ ਮੋਤਾ ਜੀ ਪ੍ਰਭ ਕੋ ਸਿਮਰਹਿ ਸੇ ਸਰਵ ਕੇ ਰਾਜੇ ਪ੍ਰਭ ਕੋ ਸਿਮਰਹਿ ਸੇ ਸੁਖਵਾਸੀ ਪ੍ਰਭ ਕੋ ਸਿਮਰਹਿ ਸਦਾ ਵਨਾਸੀ ਸਿਮਰਨ ਤੇ ਲਾਗੇ ਜਨਾਬ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰਹਿ ਸੇ ਪ੍ਰਭਕਾਰੀ ਪ੍ਰਭ ਕੋ ਸਿਮਰਹਿ ਤਿਨ ਸਤਬਲਹਾਰੀ ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਹਿ ਤਿਨ ਸੁਖ ਵਿਹਾਵੈ ਪ੍ਰਭ ਕੋ ਸਿਮਰਹਿ ਤਿਨਾਤਮ ਜੀਤਾ ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਹਿ ਤਿਨ ਆਨੰਦ ਕਨੇਰੇ ਪ੍ਰਭ ਕੋ ਸਿਮਰਹਿ ਵਸੈ ਹਰਨੇਰੇ ਸਾਧ ਕਿਰਪਾ ਤੇ ਅਨਿੰਜਾ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੀ ਪ੍ਰਭ ਕੈ ਸਿਮਰਨ ਕਬੂ ਨਾ ਝੂਰੀ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਨੀਚਲਾਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਪ੍ਰਭ ਸਿਮਰਨ ਕਾਂਤਨਾ ਪਾਰ ਸਿਮਰਹਿ ਸੇ ਜਿਨ ਜਿਨ ਕੋ ਪ੍ਰਮਿਆ ਨਾਨਕ ਤਿੰਜਨ ਸਰਣੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗੇ ਦੁਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨਹੀਂ ਚਾਉ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕਿਉ ਸਗਲ ਆਕਾਰਾ ਹਰ ਸਿਮਰਨ ਮੈਂ ਆਪਣੇ ਅਹੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰ ਦੁਖ ਭੰਜਨਾ ਘਟਕਟ ਨਾਥ ਨਾਥ ਸਰਣ ਤੁਮਾਰੀ ਆਇਓ ਨਾਨਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤਾ ਸੁਖਮੀਤਨਾ ਭਾਈ ਮਨੋਵਹਾ ਨਾਮ ਤੇਰੇ ਸੰਸਾਹ ਜੈ ਮਹਾ ਭੈਣ ਦੁੱਤ ਜਮਦਲਾ ਤੈ ਕੇਵਲ ਨਾਮ ਸੰਗ ਤੇਰਾ ਚਲੈ ਜੈ ਮੁਸਕਲ ਹੋਵੈ ਤੁਭਾਰੀ ਹਰ ਕੋ ਨਾਮ ਖਿਨਮਾਏ ਹੋ ਦਾਰੀ ਅਨਿਕ ਪੁਨ ਹੈ ਚਾਰਣ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪ੍ਰਹਰ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਉ ਸੋ ਕਨੇਰੀ ਸਾਗਲ ਸਿਸ਼ਟ ਕੋ ਰਾਜਾ ਦੁਖਿਆ ਹਰ ਕਾ ਨਾਮ ਜਪਤੋ ਹੇ ਸੁਖਿਆ ਲਾ ਕਰੋਰੀ ਬੰਦਨਾ ਪ੍ਰ ਹਰ ਕਾ ਨਾਮ ਜਪਤ ਨਿਸ਼ਤਰੈ ਅਨਿਕ ਮਾਇਆ ਰੰਗ ਤਿਖ ਨਾਮ ਜਾਵੇ ਹਰ ਕਾ ਨਾਮ ਜਪਤਾ ਗਾਵੇ ਜੀ ਮਾਰ ਗੇ ਜਾ ਤਿਕੇ ਲਾ ਤੈਰ ਨਾਮ ਸਮਹੋ ਸਵੇਲਾ ਐਸਾ ਨਾਮ ਮਨ ਸਦਾ ਧਿਆਈਏ ਨਾਨ ਗੁਰਮੁਖ ਪ੍ਰਮਗਤ ਪਾਏ ਛੋਟਤ ਨਹੀਂ ਕੋਟ ਲਖਵਾਏ ਨਾਮ ਜਪਤ ਹੈ ਪਾਰ ਪ੍ਰਾਈ ਅਨਕ ਵਿਗੰਜਯ ਸੰਹਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋ ਜਨਮੈ ਮਰਦਾਮ ਨਾਮ ਜਪਤ ਪਾ ਵਿਸਰਾਮ ਹਮੈ ਲਾ ਮਲਕ ਬੁਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ

0: स्त्री रमिया केवन चेत प्राणी कौन मोलते कौन दिस्तानी जिंतो साज सवार सिगारिया गर्भवन में जिन भारिया बार विस्ता तुझे प्यारे दूध पर जोवन भोजन सुख सोध बिरद प्याओ प्रसाक्ष मुख प्याओ बैठ को दैन एहो निर्गुण गुण कछु ना बुझे बख्श लियो तो नानक सीजे जी प्रसाद तरु प्रसुख बस सत प्रात्मित मता सत प्रात्मित मता संघस जी प्रसाद पीव शीतल जला सुखदाई पान पापमला जे प्रसाद भोग सब रसा सगल समगरी संग सात बसा दीने हस्त पाव करनु नित रसना तिस त्याग संगरतना ऐस दोख मूड़ अंध व्यापी नान काढ़ लियो प्रभापी आदंत जो रखन हार तिस्यो प्रीत ना करे गवार जाके सेवा नून दिपावे तस मूड़ा मन न हिलावे जो ठाकुर ससदा हजूरी ताको अंधा जानत दूरी जाकी टहल पाव दुर्गे मान तिसे विसारे मुग्ध जान सदा सदा ही भूलन हार नानक राखन हार पार रतन त्या कोडी समरच साच छोड़ झूठ समच जो छना सो त्रिक्रमान है जो होन सो दूर प्राण है छोड़ जाए तिसका आश्रम करे संग साए तिस प्रहर चंदन लेप तारे तोही गर्दव प्रीत पसम संभोई आंकुप में पतित विकराल नान काढ़ लियो प्रभु दयाल कर तो पशु की मांस जात लोक चार करे दिन रात बाहर भीखन त्रमल माया छप स्नाई कच करे छपाया बाहर ज्ञान ध्यान स्नान अंतर व्यापै लोभ स्वान अंतर अग्न बाहर तन स्वा गल पात्र कैसी त्रय था जाके अंतर वसै प्रभाप नानक जन सहज समात सुनंदा कैसी मार पावे कर गले उड़ निभावे कहा उजार पूजे टोरा निष्क्रिय तो समझे पूरा कहा मिशन पद गावे गुम जतन करे तो ईश्वर पंग कह पिंगल पर्वत प्रभवन नहीं हो तो हम सुगवन करतार करना में दीन बेनती करे नानक तुमरी कृपा त्रय संसाई स्वावना चीत जो बैराई तासे प्रीत बलवा पे ग्रह पीत्र वस आनंद केल माया रंग रस दृढ़ क्रमा नय मन प्रतीत काल नावे मुड़ी चीत बैर विरोध काम क्रोध महो चोट कर महान लोक त्रो याहो जुगत बिहानी कई जन्म नानक राख लियो अपन कर क्रम तो ठाकुर तुम पैरदास जीव अपने सब तेरी रास तुम माता हम बारिक तेरे तुम माता हम बारिक तेरे तुमरी कृपा में सो कनेरे को न जाने तुम रान ऊंचे ते ऊंचा भगवंत सागल समग्री तुमरे सूत्र तारी तुम ते हो सो आज्ञाकारी तुमरी गत में तुम ही जानी नानक दास सदा कुर्बानी श्लोक दीन हार प्रभ छोड़ के लग अन स्वाई नानक कोना सी जही बिन नावे पत जाए अष्टपदी दस वस्तु ले पाछे पावे एक वस्त कारण विखोट गवावे एक पीना दी दस पी हिर ले तो मोड़ा को काकरे जिस ठाकुर से ना ही चारा ताको की जय सद नमस्कार जाके मन लाग प्रमीठा सर्व सुखताओ मन उठा जिस जन अपना हुक्म मनाया सर्व थोक नानक तिन पाया अगनत सा अपनी देरास खात पीत बरत न दोलास अपनी अमान कछ बाहर साओ ले अज्ञानी मन रोस्त्री अपनी प्रतिता पीक होवे भौर उसका विश्वास न होवे जिसकी वस्ति सागर रख है प्रज्ञा ज्ञा मान मत है वस्ति चौगुन कर निहाल नानक साहिब सदा दयाल अनिक पात्मा के हित सर पर होवत जान अनित ब्रिकी छाया सिवर मुलावे ओ बिन से ओ मन पछतावे जो दिस सो चाल नहार लट रहे ते अंध अंधार बटाओ सो जो लावे नी ताको हाथ ना वे केहे मन हर के नाम की प्रिय सुदाई कर कृपा नानक आप लहलाई मिथ्या तन धन कुटुंब समाया मिथ्या हो मैं ममता माया मिथ्या राजोन तनमाल मिथ्या काम क्रोध विकराल मिथ्या रथ हस्तिया स्वयं वस्त्रा ਮਿਥਿਆ ਰੰਗ ਸੰਗਮਾ ਪੇਖਸਤਾ, ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਪਸ਼ੂ ਪ੍ਰਕਰਤ ਗੁਮਾਨ, ਅਸਥਿਰ ਭਗਤ ਸਾਧ ਕੀ ਸਰਣ, ਨਾਨਕ ਜਪ ਜਪ ਜੀਵੈ ਹਰ ਕੇਚਣ, ਮਿਥਿਆ ਸਰਣ ਪਰ ਨਿੰਦਾ ਸੁਣੈ, ਮਿਥਿਆ ਹਸਤ ਪ੍ਰਦਰਵ ਕੋ ਹੀ ਰਹਿ, ਮਿਥਿਆ ਨੇਤਰ ਪੇਖਤ ਪ੍ਰਤ੍ਰਿਯ ਰੁਪਾਦ, ਮਿਥਿਆ ਰਸਨਾ ਭੋਜਨ ਅਨਸਵਾਦ, ਮਿਥਿਆ ਚਰਨ ਪਰ ਵਿਕਾਰ ਕੋ ਤਾਵੈ, ਮਿਥਿਆ ਮਨ ਪਰ ਲੋਭ ਲੋਹਾਵੈ, ਮਿਥਿਆ ਤਨੈ ਪ੍ਰੋਕਾਰਾ, ਮਿਥਿਆ ਵਾਸਲੇਤ ਵਿਕਾਰਾ, ਬਿਨ ਬੁਝੇ ਮਿਥਿਆ ਸਪਈ, ਸਫਲ ਦੇ ਨਾਨਕ ਹਰ ਹਰ ਨਾਮ ਲਈ, ਬਿਰਤੀ ਸਾਖਤ ਕੀ ਆਰਜਾ, ਸਾਚ ਬਿਨਾ ਕਹਿ ਹੋ ਸੁੱਚਾ, ਬਿਰਥਾ ਨਾ ਮਿਨਾ ਤਨ ਅੰਧ, ਮੁਖਾ ਤਾਂ ਕਹਿ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਆਹੇ, ਮੇਕ ਬਿਨਾ ਜੋ ਕੀਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਵਕਾਮ, ਜੋ ਕਿਰਪਨ ਕੀ ਨਿਰਾਰਥ ਦਾਮ, ਧਨ ਧਨ ਤੇਜਨ ਜਿਹੇ ਕਟੋਸਿਓ ਹਰਨਾਓ, ਨਾਨਕ ਤਾਂ ਕਹਿ ਬਲਬਲ ਜਾਓ, ਰਹਿਤ ਔਰ ਕਛ ਔਰ ਕਮਾਵਤ, ਰਹਿਤ ਔਰ ਕਛ ਔਰ ਕਮਾਵਤ, ਮਨੀ ਪ੍ਰੀਤ ਮੁਖੋ ਗੁੰਡਲਾਵਤ, ਜਾਨ ਨਹਾਰ ਪ੍ਰਭੋ ਪ੍ਰਵੀਨ, ਬਾਰ ਏਕ ਨਾ ਕਹੋ ਪੀਰ, ਔਰ ਉਪਦੇਸ਼ ਆਪਣਾ ਕਰੈ, ਆਵਤ ਜਾਵਤ ਜਨਮੈ ਮਰੈ, ਜਿਸ ਕਾ ਅੰਤਰ ਵਸੈ ਨਿਰੰਕਾਰ, ਤਿਸ ਕੀ ਸੀ ਕਰੈ ਸੰਸਾਰ, ਜੋ ਤੁਮ ਭਾਨੀ ਤਿਨ ਪ੍ਰਜਾਤਾ, ਨਾਨਕ ਕੁੰਜਨ ਚਰਨ ਪ੍ਰਾਤਾ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀ ਆਪੈ ਮਨ, ਆਪੇ ਆਪਾ ਪ੍ਰਤਨਿਵੇਰਾ, ਕਿਸੈ ਦੋ ਜਨਾ ਕਿਸੈ ਬਜਾਵਤ ਨੇਰਾ, ਉਪਾਵ ਸਿਆਨ ਸਗਲ ਤੇ ਰਹਿਤ, ਸਭ ਜਾਣਿਆ ਤਮ ਕੀ ਰਹਿਤ, ਜਿਸ ਭਾਵੈ ਤਿਸ ਲੈ ਲੜ ਲਾਏ, ਥਾਂ ਤੁਰੰਤ ਪ੍ਰਯਾ ਸਮਾਏ, ਸੋ ਸਿਵਕ ਜਿਸ ਕਿਰਪਾ ਕਰੀ, ਨਿਮਕ ਨਿਮਕ ਜਪ ਨਾਨਕ ਹਰੀ ਸਲੋਕ, ਕਾਮ ਕ੍ਰੋਧਰ ਲੋਭ ਮੋਹ ਬਿਨਸ ਜੈ ਅਹਿਮੇਵ, ਨਾਨਕ ਪ੍ਰਭ ਸਰਨਾਗਤੀ, ਪਰ ਪ੍ਰਸਾਦ ਗੁਰਦੇਵ ਅਸ਼ਟਦੀ, ਜੇ ਪ੍ਰਸਾਦ ਸਤਿ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰਖ ਮਨਵਾਹੇ, ਜੇ ਪ੍ਰਸਾਦ ਸੰਬੰਧਤ ਤਨ ਲਾਵੈ, ਤਿਸ ਕੋ ਸਿਮਰਤ ਪ੍ਰਮਗਤ ਪਾਵੈ, ਜੇ ਪ੍ਰਸਾਦ ਬਸੈ ਸੁਖਮੰਦਰ, ਤਿਸੈ ਧਿਆਇ ਸਦਾ ਮਨੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪੈ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਯੋਗ, ਜੇ ਪ੍ਰਸਾਦ ਪਾਠ ਪੁਟਮ ਰਹਣਾਵੈ, ਤਿਸੈ ਧਿਆਕਤ ਔਰ ਲੁਭਾਵੈ, ਜੇ ਪ੍ਰਸਾਦ ਸੁਖ ਸੇਜ ਸੋਈ ਜੈ, ਮਨਾਟ ਪੈੜਤਾ ਪਾ ਜਸ ਗਾ ਵਿਜੈ, ਜੇ ਹੇ ਪ੍ਰਸਾਦ ਤੁਝ ਸਭ ਕੋ ਮਨ, ਮੁਕਤਾ ਕੋ ਜਰ ਸਤਸੰਗ ਖਾਨ, ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੀ ਔਰ ਪਾਰ ਬ੍ਰਹਮ, ਪ੍ਰਭ ਜੀ ਜਪਤ ਦੁਰਗੈ ਮਨ ਪਾਵੈ, ਨਾਨਕ ਪਤ ਸਿੱਤੀ ਕਰ ਜਾਵੈ, ਜੇ ਪ੍ਰਸਾਦ ਆਰੋ ਪੰਚਨ ਦੇਹੀ, ਲਿਵ ਲਾਓ ਤਿਸ ਰਾਮ ਸੁਨੇਹੀ, ਜੇ ਪ੍ਰਸਾਦ ਤੇਰਾ ਓਲਾ ਰਹਿਤ, ਮਨ ਸੁਪਾਵੈ ਹਰ ਜਸ ਕਹਿਤ, ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ, ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾ ਸਾ ਸਿਮਰੋ ਪ੍ਰਭੋ ਚੇ, ਜੇ ਪ੍ਰਸਾਦ ਪਾਏ ਦੁਰਲਭ ਦੇਹੇ, ਨਾਨਕ ਤਾਂ ਕੀ ਭਗਤ ਪ੍ਰੀ, ਜੇ ਪ੍ਰਸਾਦ ਆਪ ਭੁਖਨ ਪਹਿਰੀ ਜੈ, ਮਨ ਤਿਸ ਸਿਮਰਤ ਕਿਉਂ ਆਲਸ ਕੀਜੈ, ਜੇ ਪ੍ਰਸਾਦ ਅਸਵੈ ਹਸਤ ਸਵਾਰੀ, ਮਨ ਤਿਸ ਪ੍ਰਕੋਪ ਕਮਨਾ ਵਿਸਾਰੀ, ਜੇ ਪ੍ਰਸਾਦ ਬਾਗ ਲਖਤ ਨਾ, ਰਾਗ ਪ੍ਰੋਏ ਪ੍ਰਭ ਨਿਮਨਾ, ਜਿਨ ਤੇਰੀ ਮਨ ਬਨਤ ਬਨਾਈ, ਓਠਤ ਬੈਠਤ ਸਦਤ ਸਹਿ ਧਿਆਈ, ਤਿਸੈ ਧਿਆਇ ਜੋ ਏ ਕਲਖੈ, ਇਹਾਂ ਉਹਾ ਨਾਨਕ ਤੇਰੀ ਰੱਖੈ, ਜੇ ਪ੍ਰਸਾਦ ਕਰੈ ਪ੍ਰਭੋ ਦਾਨ, ਮਨਾਟ ਪੈਰ ਕਰ ਤਿਸਕਾ ਧਿਆਨ, ਜੇ ਪ੍ਰਸਾਦ ਵਾਚਾਰ ਬਿਹਾਰੀ, ਤਿਸ ਪ੍ਰਕੋ ਸਾ ਸਾ ਚਿਤਾਰੀ, ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਰੂਪ, ਜੇ ਪ੍ਰਸਾਦ ਤੇਰੀ ਨਿੱਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਜੇ ਪ੍ਰਸਾਦ ਤੇਰੀ ਪਤਰ ਹੈ, ਗੁਰਪ੍ਰਸਾਦ ਨਾਨਕ ਜਸ ਕਹਿ, ਜੇ ਪ੍ਰਸਾਦ ਸੁਣੈ ਕਰਨਾਦ, ਜੇ ਪ੍ਰਸਾਦ ਭੇਖੈ ਵਿਸਮਾਦ, ਜੇ ਪ੍ਰਸਾਦ ਬੋਲ ਅੰਮ੍ਰਿਤ ਅਸਨਾ, ਜੇ ਪ੍ਰਸਾਦ ਸੁਖ ਸਹਿ ਜੇ ਵਸਨਾ, ਜੇ ਪ੍ਰਸਾਦ ਹਸਤ ਪਰ ਚਲੈ, ਜੇ ਪ੍ਰਸਾਦ ਸੰਪੂਰਨ ਫਲੈ, ਜੇ ਪ੍ਰਸਾਦ ਪ੍ਰਮਤ ਪਾਵੈ, ਜੇ ਪ੍ਰਸਾਦ ਸੁਖ ਸਹਿ ਸਮਾਵੈ, ਐਸਾ ਪ੍ਰਭ ਤਿਆਗ ਔਰਕਤ ਲਾਗੋ, ਗੁਰੂ ਪ੍ਰਸਾਦ ਨਾਨਕ ਮਨ ਜਾਗੋ, ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾਮ ਨੋ ਵਿਸਾਰ, ਤਿਸ ਪ੍ਰਭ ਕੋ ਮੂਲ ਨਾਮ ਨੋ ਵਿਸਾਰ, ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੁਣ ਤੋ ਤਾਪੋ ਜਾਪ, ਜੇ ਪ੍ਰਸਾਦ ਤੇਰੇ ਕਾਰਜ ਪੂਰੀ, ਤੇ ਸਹਿਜਾਨ ਮਨ ਸਦਾ ਹਜੂਰੀ। ਜੇ ਪ੍ਰਸਾਦ ਤੋਂ ਪਾਵੇ ਸਾਚ, ਹਰੇ ਮਨ ਮੇਰੇ ਤੋਂ ਤਾਂ ਸਿਵਰਾਜ। ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਈ, ਆਪ ਜਪੈ ਜਪੈ ਸੋ ਨਾਉ, ਆਪ ਗਵਾਇ ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭ ਦਿਆ ਤੇ ਕੁਣ ਵਿਗਾਸ। ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਿਆ ਤੇ ਮਤ ਕੋਤਮ ਹੋਏ। ਸਰਵ ਨਿਦਾਨ ਪ੍ਰਭ ਤੇਰੀ ਮਾਇਆ, ਆਪੋ ਪੁੱਛੋ ਨਾ ਕਿਨੋਂ ਹੋ ਲਿਆ। ਜਿਤ ਜਿਤ ਲਾਓ ਤਿਤ ਲਗਾਇਆ ਹਰਨਾਥ, ਨਾਨਕਿਨ ਕਹਿ ਕਛੋ ਨਾ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੁਮੁਕਤਾ ਹੋਏ। ਸੁਨਮੀ ਤਾ ਨਾਨਕ ਬਨਵੰਤਾ, ਸਾਜਨਾ ਕੀ ਅਚਰਜ ਕਥਾ ਸ੍ਰੀ। ਸਾਧ ਕਹਿ ਸੰਗਮ ਖੋਜ ਰੋਹਤ, ਸਾਧ ਕਹਿ ਸੰਗਮ ਸਗਲੀ ਕੋਤ। ਸਾਧ ਕਹਿ ਸੰਗਟੈ ਮਾਨ, ਸਾਧ ਕਹਿ ਸੰਗ ਪ੍ਰਗਟੈ ਸੋ ਗਿਆਨ। ਸਾਧ ਕਹਿ ਸੰਭੁਜੈ ਪ੍ਰਭ ਨੀਰਾ, ਸਾਧ ਸੰਗ ਸੋਤ ਨਿਵੇਰਾ। ਸਾਧ ਕਹਿ ਸੰਗ ਪਾਇ ਨਾਮ ਰਤਨ, ਸਾਧ ਕਹਿ ਸੰਗੇ ਕੋ ਪ੍ਰਜਤਨ। ਸਾਧ ਕੀ ਮਹਿਮਾ ਵਰਣੈ ਕੌਣ ਪ੍ਰਾਣੀ, ਨਾਨਕ ਸਾਧ ਕੇ ਸਵਾ ਪ੍ਰਮਾ ਇਸਮਾਨੀ। ਸਾਧ ਕਹਿ ਸੰਗ ਅਗੋਚਰ ਮਿਲੈ, ਸਾਧ ਕਹਿ ਸੰਗ ਸਦਾ ਪ੍ਰਫੁੱਲੈ। ਸਾਧ ਕਹਿ ਸੰਗ ਆਵੈ ਬਸਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਪੀਰੇਨ, ਸਾਧ ਕਹਿ ਸਿਮਰੋ ਹਰ ਬੈਨ। ਸਾਧ ਕਹਿ ਸੰਗ ਨਾ ਕਤੂੰ ਤਾਵੇ, ਸਾਧ ਸੰਗ ਸਥਿਤ ਮਨ ਪਾਵੇ। ਸਾਧ ਕਹਿ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨ ਪ੍ਰਭ ਸੋ ਪ੍ਰਸੰਨ। ਸਾਧ ਸੰਗ ਦੁਸ਼ਮਣ ਸਮੀਤ, ਸਾਧੁ ਕਹਿ ਸੰਮਾ ਪੁਨੀਤ। ਸਾਧ ਸੰਗ ਸਿਉ ਨਹੀਂ ਬੈਰ, ਸਾਧ ਕਹਿ ਸੰਗਾ ਬੀਗਾ ਪੈਰ। ਸਾਧ ਕਹਿ ਸੰਗਾ ਕੋ ਮੰਦਾ, ਸਾਧ ਸਮਝਾਨੇ ਪ੍ਰਮਾਨੰਦਾ। ਸਾਧ ਕਹਿ ਸੰਗਨਾ ਹੀ ਤਾਪ, ਸਾਧ ਕਹਿ ਸੰਗ ਤਜੈ ਸਵਾਪ। ਆਪੇ ਜਾਣੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਣਾਈ। ਸਾਧ ਕਹਿ ਸੰਗਨਾ ਕਬੋ ਤਾਰੇ, ਸਾਧ ਕਹਿ ਸੰਗ ਸਦਾ ਸੁਪਾਵੇ। ਸਾਧ ਸੰਗ ਅਵਸਥਾ ਗੋਚਰ ਲਹਿ, ਸਾਧੂ ਕਹਿ ਸੰਗ ਅਜਰਸ ਹੈ। ਸਾਧ ਕਹਿ ਸੰਗ ਸਹਿ ਥਾਨੂੰ ਚੈ, ਸਾਧੂ ਕਹਿ ਸੰਗ ਮਹਿਲ ਪਹੁੰਚੈ। ਸਾਧ ਕਹਿ ਸੰਗ ਦ੍ਰਿੜੈ ਸਤਰਮ, ਸਾਧ ਕਹਿ ਸੰਗ ਕੇਵਲ ਪਾਰ ਬ੍ਰਹਮ। ਸਾਧ ਕਹਿ ਸੰਗ ਪਾਇ ਨਾਮ ਨਿਧਾਨ, ਨਾਨਕ ਸਾਧੂ ਕਹਿ ਕੁਰਬਾਨ। ਸਾਧ ਕਹਿ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੁੰਬ ਵਿਸਤਾਰੈ। ਸਾਧੂ ਕਹਿ ਸੰਗ ਸੋਤਨ ਪਾਵ, ਜਿਸ ਤਨ ਤੇ ਸਭ ਕੋ ਵਰਸਾਵੇ। ਸਾਧ ਸੰਗ ਪ੍ਰਮਰਾਏ ਕਰੇ ਸੇਵਾ, ਸਾਧ ਕਹਿ ਸੰਗ ਸੋਭਾ ਸੁਰ ਦੇਵਾ। ਸਾਧੂ ਕਹਿ ਸੰਗ ਪਾਪ ਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧ ਕਹਿ ਸੰਗ ਸਰਬ ਥਾਨ ਗਮ, ਨਾਨਕ ਸਾਧ ਕਹਿ ਸੰਗ ਸਫਲ ਜਨਮ। ਸਾਧ ਕਹਿ ਸੰਗ ਨਹੀਂ ਕਚਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਕਹਿ ਸੰਗ ਕਲੁਖ ਤਹਿਰੈ, ਸਾਧ ਕਹਿ ਸੰਗ ਨਰਕ ਪ੍ਰਹਿਰੈ। ਸਾਧ ਕਹਿ ਸੰਗ ਇਹਾ ਵਾਂ ਸੁਵੇਲਾ, ਸਾਧ ਸੰਗ ਵਿਸਰਤ ਹਰ ਮੇਲਾ। ਜੋ ਇੱਛੇ ਸੋਏ ਫਲ ਪਾਵੇ, ਸਾਧ ਕਹਿ ਸੰਗ ਨਾ ਵਿਰਥਾ ਜਾਵੇ। ਪਾਰ ਬ੍ਰਹਮ ਸਾਧ ਦਿਵਸੈ, ਨਾਨਕ ਉਦਰੈ ਸਾਧ ਸੰਗ ਜਸੈ। ਸਾਧ ਕਹਿ ਸੰਗ ਸੁਣੋ ਹਰ ਨਾਓ, ਸਾਧ ਸੰਗ ਕੇ ਗੁਣ ਗਾਓ। ਸਾਧ ਕਹਿ ਸੰਗ ਨਾ ਮੰਤੇ ਵਿਸਰੈ, ਸਾਧ ਸੰਗ ਸਰਪ ਨਿਸਤਰੈ। ਸਾਧ ਕਹਿ ਸੰਗ ਲਗੈ ਪ੍ਰਮੀਠਾ, ਸਾਧੂ ਕਹਿ ਸੰਕਟ ਕਢੀਠਾ। ਸਾਧ ਸੰਗ ਭਇ ਅਗਿਆਕਾਰੀ, ਸਾਧ ਸੰਗਤ ਭਈ ਅਮਾਰੀ। ਸਾਧ ਕਹਿ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਯੋਗ। ਸਾਧ ਕੀ ਮਹਿਮਾ ਵੇਦਨਾ ਜਾਣੈ, ਜੀਤਾ ਸੁਣੈ ਤੇਤਾ ਵਖਿਆਨੈ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸੁਭਾ ਕਾ ਨਾਹੀ ਅੰਤ, ਸਾਧ ਕੀ ਸੁਭਾ ਸਦਾ ਬੇਅੰਤ। ਸਾਧ ਕੀ ਸੁਭਾ ਉਂਚ ਤੇ ਉੱਚੀ, ਸਾਧ ਕੀ ਸੁਭਾ ਮੂੰਛ ਤੇ ਮੂੰਚੀ। ਸਾਧ ਕੀ ਸੁਭਾ ਸਾਧ ਬਣਾਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰਨਾ ਪੇਖੈ ਅਵਰਨਾ ਪੇਖੈ ਇੱਕ ਸਿਨ ਕੋਈ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੋਸਰਵ ਕੋ ਸੋਖ। ਬ੍ਰਹਮ ਗਿਆਨੀ ਕਹਿ ਦਿਸ ਸਮਾਨ, ਜੈਸੇ ਰਾਜਨ ਕੋ ਲਭ ਤੁਲਪਵਾਨ। ਬ੍ਰਹਮ ਗਿਆਨੀ ਕਹਿ ਧੀਰਜੀਵ, ਜੋ ਵਸੁਦਾ ਕੋ ਖੁਦੈ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗੁਨਾਹ, ਨਾਨਕ ਜੀ ਪਾਉ ਕਾ ਸਹਿ ਸੁਭਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸ ਟਾਈਮ ਮੈਲਾ ਲਾ ਗਏ ਜਲਾ। ਬ੍ਰਹਮ ਗਿਆਨੀ ਕਹਿ ਮਨੋ ਹੋਏ ਪ੍ਰਕਾਸ, ਜੈਸੇ ਤਰੁਪਰਾਕਾਸ। ਬ੍ਰਹਮ ਗਿਆਨੀ ਕਹਿ ਮਿੱਤਰ ਸਤਰੁ ਸਮਾਨ, ਬ੍ਰਹਮ ਗਿਆਨੀ ਕਰਨਾ ਅਮਾਨ। ਬ੍ਰਹਮ ਗਿਆਨੀ ਉਂਚ ਤੇ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇਜਨ ਭਈ, ਨਾਨਕ ਜਿਨ ਪ੍ਰਭਾਵ ਪ੍ਰੀ ਬ੍ਰਹਮ ਗਿਆਨੀ ਸਗਲ ਇਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਤੇ ਬ੍ਰਹਮ ਗਿਆਨੀ ਕੇ ਸਭ ਉਪਰਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਿਆ ਬ੍ਰਹਮ ਗਿਆਨੀ ਸਦਾ ਸੁੰਦਰ ਸੀ ਬ੍ਰਹਮ ਗਿਆਨੀ ਕੀ ਦਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰਗਿਆਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰੋਪਕਾਰ ਉਮਾਹਾ ਬ੍ਰਹਮ ਗਿਆਨੀ ਕਾ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਦਾ ਬ੍ਰਹਮ ਗਿਆਨੀ ਕਾ ਹੋਇ ਸੋ ਭਲਾ ਬ੍ਰਹਮ ਗਿਆਨੀ ਸੁਬਲ ਭਲਾ ਬ੍ਰਹਮ ਗਿਆਨੀ ਸੰਗ ਸਕਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਕਲ ਸੰਸਾਰ ਬ੍ਰਹਮ ਗਿਆਨੀ ਕਾ ਏਕਾਰੰਗ ਬ੍ਰਹਮ ਗਿਆਨੀ ਕਾ ਵਸਾ ਪ੍ਰਸੰਗ ਬ੍ਰਹਮ ਗਿਆਨੀ ਕੈ ਨਾਮ ਹਜ਼ਾਰ ਬ੍ਰਹਮ ਗਿਆਨੀ ਕੈ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸੁਜਾਗਤ ਬ੍ਰਹਮ ਗਿਆਨੀ ਅਹੰ ਬੁਝ ਜਾਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਕਰਤਾਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗ

ਸਾਧਨੀ ਚਲੋ ਉਰਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਕਾ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕੋ ਪ੍ਰਚ ਸਕਲ ਨਿਸਕਾਰ ਪਦੀ ਮਿਥਿਆ ਨਾਹੀ ਰਚਨਾ ਪ੍ਰਚ ਮਨ ਮੈਂ ਪ੍ਰੀਸ ਨਿਰੰਜਨ ਦ੍ਰਾਸ ਪਾਤਰੀ ਅਨੁਪਨਾ ਪੇਖਾ ਨੇਤ੍ਰ ਸਾਧ ਕੀ ਟਹਿਲ ਸੰਤ ਸੰਹੇਤ ਕਰਨ ਨਾ ਸੁਨੇ ਕਾਹੂ ਕੇ ਨਿੰਦਾ ਸਤੇ ਜਾਨ ਆਵਚ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰਹਰੈ ਮਨ ਕੀ ਬਾਤ ਨਾ ਮਨ ਕੇ ਤਰੈ ਇੰਦਰੇ ਜਿਤ ਪੰਚ ਦੋਕ ਤੇਰਾ ਤੇ ਨਾਨਕ ਕੋਟ ਮੰਦੇ ਕੋ ਐਸਾ ਪ੍ਰਸ ਵੈਸਨੋ ਸੋ ਜਿਸੋ ਪ੍ਰਸੋ ਪ੍ਰਤਨ ਬਿਛਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੈ ਨਿਕਰਮ ਤਿਸ ਵੈਸਨੋ ਕਾ ਨਿਰਬੰਤਰਮ ਕਾਹੂ ਫਲ ਕੀ ਇੱਛਾ ਨਹੀਂ ਬਾਚੈ ਕੇਵਲ ਭਗਤ ਕੀਰਤਨ ਸੰਗਰਾਚੈ ਮੰਤਨ ਅੰਤਰ

ਦੂਸਰ ਨਾ ਹੀ ਕੋਈ ਨਾਨਕ ਚਿਤ ਬਲਹਾਰਨ ਜਲ ਥਲ ਮਈ ਅਲ ਸੋਏ ਅਟਪਰੀ ਕਰਨ ਕਰਾਵ ਨਿਕਲਣਾ ਜੋਗ ਜੋਤ ਚ ਪਾਵੇ ਸੋਈ ਹੋਗ ਖੀਨ ਮੈਂ ਥਾਪ ਤਾਪਨ ਹਾਰਾ ਅੰਤ ਰਾਹੀ ਗਿਜ ਪਾਰਾ ਵਾਰਾ ਹੁਕਮੇ ਦਾਰ ਆਦਿਸ ਰਹਾਵੈ ਹੁਕਮੇ ਉਜੈ ਹੁਕਮ ਸਮਾਵੈ ਹੁਕਮੇ ਊਂਚ ਨੀਚ ਬੋਹਾਰ ਹੁਕਮੇ ਅਨਿਕ ਰੰਗ ਪ੍ਰਕਾਰ ਕਰ ਕਰ ਦੇਖ ਆਪਣੇ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਭੂ ਭਾਵੈ ਮਾਨ ਭੁਗਤ ਪਾਵੈ ਪ੍ਰਭਾਵੇ ਤਾਂ ਪਾਤਰ ਤਰਾਵੈ ਪ੍ਰਭੂ ਭਾਵੈ ਬਿਨ ਸਾਸਤੀ ਰੱਖੈ ਪ੍ਰਭਾਵੇ ਤਾਂ ਹਰ ਗੁਣ ਭਾਖੈ ਪ੍ਰਭੂ ਭਾਵੇ ਤਾਂ ਪਤਿ ਤੂ ਉਦਾਰੈ ਆਪ ਕਰੇ ਆਪਨ ਵਿਚਾਰੈ ਦੁਆ ਤ੍ਰਿਆ ਕਾ ਆਪ ਸੁਭਾਵੀ ਖੇਲੈ ਵਿਸੈ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਣਾ ਆਵੈ ਕੋ ਮਾਨ ਬੁਧੇ ਕਿਆ ਹੋਈ ਆਵੈ ਜੋ ਤਿਤ ਭਾਵੈ ਸੋ ਹੀ ਕਰਾਵੈ ਇਸ ਕੈ ਹਾਥ ਹੋਏ ਤਾਂ ਸਭ ਕਿਤਲੇ ਜੋ ਤਿਤ ਭਾਵੈ ਸੋ ਹੀ ਕਰੇ ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪ ਆਪ ਬਚੈ ਪਰਮੇ ਬੂਲਾ ਦੈ ਦਿਸਦਾਵੈ ਨਿਮਖ ਮਾਹੀ ਚਾਰ ਖੰਡ ਫਿਰੀ ਆਵੈ ਕਰ ਕਿਰਪਾ ਜੀ ਸਭਨੀ ਭਗਤ ਦੇ ਨਾਨਕ ਤੇ ਜਿੰਨਾ ਮਿਲੇ ਕਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦਿਸ਼ਟ ਕਚੂ ਨਾ ਆਵੈ ਤਿਸ ਤਤਕਾਲ ਦੈ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰਾ ਬਖਸੀਸ ਤਾ ਕਾ ਲੇਖਾ ਨਗਰਾ ਜਗਦੀਸ਼ ਜਿਉ ਪਿੰਡ ਸਭ ਤਸਗੀ ਰਾਜ ਘੱਟ ਘੱਟ ਪੂਰਨ ਪਰਮ ਪ੍ਰਕਾਸ਼ ਆਪਣੇ ਬਣਤੇ ਆਪ ਬਣਾਈ ਨਾਨਕ ਜੀਵੈ ਦੇਖ ਬੜਾਈ ਇਸ਼ਕਾ ਬਲ ਨਾਹੀ ਇਸ ਹਾਥ ਕਰਨ ਕਰਾਵਨ ਪਰਮ ਕੋ ਨਾਥ ਆਗਿਆਕਾਰੀ ਵਪਰਾ ਜੀਓ ਜੋ ਤਿਟ ਭਾਵੈ ਸੋਈ ਪੁੰਚੀਓ ਕਬ ਹੂੰ ਊਚ ਨੀਚ ਮੈਂ ਬਸੈ ਕਬ ਹੂੰ ਸੋਗ ਹਰ ਤੁਰੰਗਸੈ ਕਬ ਹੂੰ ਨਿੰਦ ਚਿੰਦ ਵਿਵਹਾਰ ਕਬੂ ਊ ਬਕਾਸ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬੂ ਨਿਰਤ ਕਰਾਇ ਬੋ ਬਾਤ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾ ਕ੍ਰੋਧ ਵਿਕਾਲ ਕਬੂ ਸਰਬ ਕੀ ਹੋਤ ਰਵਾਲ ਕਬੂ ਹੋਏ ਬੈਬੜ ਰਾਜਾ ਕਬੂ ਬੇਖਾਰੇ ਨੀਚ ਕਾ ਸਾਜਾ ਕਬੂ ਆਪ ਕੀਰਤ ਮੇ ਆਵੇ ਕਬੂ ਭਲਾ ਭਲਾ ਕਹਾਵੇ ਜੋ ਪ੍ਰਭ ਰਾਖੈ ਤਿਵੇਂ ਰਹਿ ਗੁਰੂ ਪ੍ਰਸਾਦ ਨਾਨਕ ਸੱਚ ਕਹਿ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਹਦਾਰੀ ਲਾਵੇ ਧਿਆਨ ਕਬੂ ਤੱਟ ਤੀਰਥ ਇਸਨਾਨ ਕਬੂ ਸਿੱਧ ਸਾਧੀ ਗੁਗਿਆਨ ਕਬੂ ਕੀਟ ਹਰਸ ਪਤੰਗ ਹੋਏ ਜੀਆ ਅਨਿਕ ਜੋਨ ਪਰਮੈ ਪਰਮੀਆ ਨਾਨਾ ਰੂਪ ਜੋ ਸੁਹਾਗੀ ਦਿਖਾਵੈ ਜੋ ਪ੍ਰਭਾਵੈ ਤਿਵੈ ਨਚਾਵੈ ਜੋ ਤਿਭਾਵੈ ਸੋਈ ਹੋਏ ਨਾਨਕ ਦੂਜਾ ਅਵਰਣਾ ਕੋਈ ਕਬੂ ਸਾਧ ਸਿੰਘ ਤਿਉ ਪਾਵੈ ਉਸ ਸਥਾਨ ਤੇ ਬੋਲਣਾ ਆਵੇ ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਸਥਾਨ ਕਾ ਨਹੀਂ ਵਿਨਾਸ਼ ਮੰਤਰ ਨਾ ਮਰਤੇ ਇੱਕ ਰੰਗ ਸਦਾਵਤ ਹੈ ਪਾਰ ਬ੍ਰਹਮ ਕੈ ਸੰਗ ਜੋ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਜੋਤ ਸਮਾਨਾ ਮਿਟ ਗਏ ਗਵਨ ਭਾਈ ਵਿਸਰਾਮ ਨਾਨਕ ਪ੍ਰਭ ਕੈ ਸਤਿਗੁਰੂ।

ਕਰੀ ਜਿਸ ਕੈ ਅੰਤਰ ਰਾਜ ਅਪਮਾਨ ਸੋ ਨਿਰਪਾਤੀ ਹੋ ਸਮਾਨ ਜੋ ਜਾਣੈ ਮੈਂ ਜੋ ਮਨਵੰਤ ਸੋ ਹੋ ਉਦਵਿਸ਼ਟਾ ਕਾਯੰਤ ਆਪਿਸ ਕੋ ਕ੍ਰਮਵੰਤ ਕਹਾਵੈ ਜਨਮ ਮਰੈ ਬੋ ਜੂਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸ ਕੈ ਹਿਰਦਾ ਗਰੀਬੀ ਵਸਾਵੈ ਨਾਨਕੀਆ ਮੁਕਤਿ ਆਗੇ ਸੁਖ ਪਾਵੈ ਧਨਵੰਤਾ ਹੋਈ ਕਰ ਗਰਬਾਵੈ ਤਿਨ ਸਮਾਨ ਕਰ ਸਿੰਘ ਨਾ ਜਾਵੇ ਬਹੁ ਲਟ ਕਰ ਮਾਨੁਖ ਉਪਰ ਕਰੇ ਆਸ ਪਲ ਭੀਤਰ ਤਾਂ ਕਾ ਹੋਏ ਵਿਨਾਸ਼ ਸਭ ਤੇ ਆਪ ਜਾਣੈ ਬਲਵੰਤ ਕਿਨ ਵੈ ਹੋਈ ਜਾਏ ਬਸਵੰਤ ਕਿਸੈ ਨਾ ਬਦੇ ਆਪੰਕਾਰੇ ਧਰਮ ਰਾਜ ਤਿਸਕਰੇ ਕੁਵਾਰੇ ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰਗੇ ਪਰਵਾਨ ਕੋਟ ਕਰਮ ਕਰੈ ਹੋਧਾਰੇ ਧਰਮ ਭਾਵੈ ਸਗਲੇ ਪ੍ਰਤਾਰੇ ਆਨਿਕ ਤਪਸਿਆ ਕਰੀ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਿਕ ਜਤਨ ਕਰੇ ਆਤਮ ਨੀਂਦਰ ਵੈ ਹਰ ਦਰਗਹਿ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾ ਹੀ ਨਿਕਟ ਨਾ ਆਵੇ ਸਰਬ ਕੀ ਰੇਂ ਜਾ ਕਾ ਮਨ ਹੋਈ ਕੋ ਨਾਨਕ ਕਾ ਕੇ ਜਨ ਮਨ ਸੋਏ ਜਬ ਲਿਖ ਜਾਣੈ ਮੂਚੇ ਗਤ ਹੋਏ ਤਬ ਇਸ ਕੋ ਰੁਕ ਨਾ ਹੀ ਕੋਏ ਜਬ ਇਹ ਜਾਣੈ ਕਿਤ ਕਰਤਾ ਤਬ ਲਗ ਕਰਬ ਜੋਨ ਮੈਂ ਪਿਤਾ ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨੀ ਚਲ ਨਾ ਹੀ ਚੀਤ ਜਬ ਲਗ ਮਹਾ ਮਗਨ ਤੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨ ਹੋ ਛੁੱਟੈ ਸਹਿਸ ਕਟੇ ਲਗ ਕੋ ਉੱਠਦਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਅਨਿਕ ਭੋਗ ਵਿਖਿਆ ਕੇ ਰਹਿ ਨਾ ਤ੍ਰਿਪਤ ਆਵੇ ਕਪ ਕਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋੜਤ ਬਿਥੇ ਸਭ ਕਾਜੈ ਨਾਮ ਰੰਗ ਤਰਪ ਕੋ ਹੋਈ ਮੜਭਾਗੀ ਕਿਸੇ ਪ੍ਰਾਪਤ ਹੋਈ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਮ ਹਰ ਜਾਪ ਕਰਨ ਕਰਾਵਨ ਕਰਨ ਹਾਰ ਇਸ ਕੈ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਈ ਆਪੇ ਆਪ ਆਪ ਪ੍ਰਭ ਸੋਈ ਜੋ ਕਿਚੀ ਨਾ ਤੋਂ ਆਪਣਾ ਰੰਗ ਸਭ ਤੇ ਦੂਰ ਸਭੂ ਸੰਗ ਬੂਝੇ ਦੇਖਿਆ ਕਰਿਆ ਵਿਵੇਕ ਆਪ ਹੈ ਏਕ ਆਪ ਅਨੇਕ ਮਰੈ ਨਾ ਬਿਨਸਿਆ ਮਨ ਜਾਏ ਨਾਨਕ ਸਤਿ ਰਿਹਾ ਸਮਾਏ ਆਪ ਉਪਦੇਸ਼ ਸਮਝੇ ਆਪ ਆਪੇ ਰਚਿਆ ਸਭ ਕੈ ਸਾਪ ਆਪ ਕੀਨੋ ਆਪਨ ਵਿਸਥਾਰ ਸਭ ਕਚ ਉਸਕਾ ਉਹ ਕਰਨ ਹਾਰ ਉਸ ਤੇ ਭਿਨ ਕਹੋ ਕਿਸ ਹੋਏ ਥਾਨ ਤਨੰਤਰ ਏਕ ਹੈ ਸੋਏ ਆਪਣੇ ਚਿਲੀ ਤਾਪ ਕਰਨ ਹਾਰ ਕੌਤਕ ਕਰੈ ਰੰਗਿਆ ਪਾਰ ਮਨ ਮੈਂ ਆਪ ਮਨ ਆਪਣੇ ਵਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਰੈ ਵਖੀਆ ਨੀ ਸਤ ਸਤ ਸਤ ਸਭ ਕੀ ਨਾ ਕੋਟ ਬੰਦੇ ਕਿ ਨੈ ਬਿਰਲਾ ਚੀ ਨਾ ਬਲਾ ਬਲਾ ਬਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ ਘੱਟ ਸੁਣੀ ਸਰਵਣ ਬਖਿਆ ਨੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋ

ਲਿਖਿਆ ਪਾਈ ਹੈ ਦੁਖ ਸੁਖ ਪ੍ਰਭ ਦੇ ਮਨਹਾਰ ਅਵਰ ਤਿਆਗ ਤੁਲਸ ਸਹਿ ਸਿਤਾਰ ਜੋ ਕਿਚ ਕਰੈ ਸੋਇ ਸੁਖਮਾਨ ਮੁੱਲਾ ਕਾਹੀ ਫਿਰੈ ਅਜਾਨ ਕੌਣ ਵਰਤ ਆਈ ਤੇਰਾ ਸੰਗ ਲਪਟ ਰਹੋ ਰਚ ਲੋਭੀ ਪਤੰਗ ਰਾਮ ਨਾਮ ਜਪਿ ਦੇ ਮਾਹੇ ਨਾਨਕ ਪਰਸੇ ਤੀ ਨਰਦਾਹੇ ਜਿਸ ਅੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲੇਹੋ ਮਨ ਮੋਲ ਰਾਮ ਨਾਮ ਜਪਤੇ ਮੈਂ ਤੋ ਲਾਦ ਕੇ ਸੁਨਤੈ ਸੰਚਾਲ ਅਵਰ ਤਿਆਗ ਕਿਆ ਜੰਜਾਲ ਧੰਨ ਧੰਨ ਕਹੈ ਸਭ ਕੋਈ ਮੁਕੁ ਜਨ ਹਰ ਦਰਗਹਿ ਸੋਏ ਇਹੋ ਵਾਪਾਰ ਬਿਲਾ ਵਾਪਾਰ ਹੈ ਨਾਨਕ ਤਾਕੈ ਸਤਿਗੁਲਹਾਰ ਚਰਨ ਤਾਰ ਕੇ ਦੁਇ ਦੁਇ ਪਿਓ ਹਰ ਪ੍ਰਸਾਦ ਕੁਪਨਾ ਜੀਓ ਸਾਧ ਕੀ ਧੁਰ ਕਰੋ ਇਸਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਵਡ ਭਾਗੀ ਪਾਈਐ ਸਾਧ ਸੰਹਰ ਕੀਰਤਨ ਗਾਈਏ ਅਨ ਬਿਗਨ ਥੇ ਸਾਧੂ ਰੱਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਈ ਸੰਤੈ ਦਰਿਆਇਆ ਸਾਰਾ ਬਸੂਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਾਲ ਨਿਹਾਰ ਭੁੱਕੇ ਕੋ ਦੇਵਤ ਆਧਾਰ ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ ਪੁਰਬ ਲਿਖੀ ਕਾ ਲੈਣਾ ਪਾਹੇ ਸਭ ਕੀ ਥਿਸਕਾ ਹੋ ਕਰਨੇ ਜੋਗ ਤਿਸ ਬਿਨ ਦੂਸਰ ਹੋਆ ਨਾ ਹੋ ਜਪ ਜਨ ਸਰਾ ਸਦਾ ਜਿੰਦਰਾਣੀ ਸਭ ਤੇ ਊਚ ਨਿਰਮਲੇ ਕਰਣੀ ਕਰ ਕਿਰਪਾ ਜਿਸ ਕੋ ਨਾਮ ਦਿਆ ਨਾਨਕ ਸੋ ਜਨ ਨਿਰਮਲ ਥੀਆ ਜਾ ਕਾ ਮਨ ਗੁਰ ਕੇ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਨਿਆ ਤੈ ਲੋਏ ਜਾ ਕਹਿ ਹਿਰਦਾ ਏਕੋ ਹੋਏ ਸਚ ਕਰਨੀ ਸਤਾ ਕੀ ਰਾਜ ਸਚ ਹਿਰਦੈ ਸਤਮੁਖ ਕਹਿ ਤੂ ਸਾਚੇ ਦਿਸ਼ਟ ਸਾਚਾ ਆਕਾਰ ਸਚ ਵਰਤੇ ਸਾਚਾ ਪਾਸਾ

ਨਾ ਵਿਦ ਕਰ ਬ੍ਰੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਰ ਚਿਸਕੇ ਸਭ ਤਿਸਕੇ ਠਾਓ ਜਬ ਜਬ ਜੀਵੈ ਨਾਮ ਹਰਨਾਓ ਨਾਮ ਕੇਦਾਰੇ ਸਗਲੇ ਜੰਤ ਨਾਮ ਕੇਦਾਰੇ ਖੰਡ ਬ੍ਰਹਿਮੰਡ ਨਾਮ ਕੇਦਾਰੇ ਸਿਮਰਤ ਵੇਦ ਪੁਰਾਣ ਨਾਮ ਕੇਦਾਰੇ ਤੁਰਨ ਗਿਆਨ ਧਿਆਨ ਨਾਮ ਕੇਦਾਰੇ ਆਕਾਸ਼ ਪਾਤਾਲ ਨਾਮ ਕੇਦਾਰੇ ਸਗਲੀ ਆਕਾਰ ਨਾਮ ਕੇਦਾਰੇ ਪੁਨਿਆ ਤਪ ਭਵਨ ਨਾਮ ਕੈ ਸਮੁਦਰੇ ਸੁਨ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਦ ਪਾਏ ਰੂਪ ਸਤ ਨਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਵਾਨ ਕਰ ਤੂਤ ਸਤ ਸਜਾ ਕੇ ਬਾਣ ਸਤ ਪ੍ਰਕਟਮ ਮਾਏ ਸਮਾਨ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਓਤ ਪਤ ਸਤ ਕਰਣੀ ਨਿਰਮਲ ਨਿਰਮਰੇ ਇਸੇ ਬਜਾਇ ਜਿਸ ਹੈ ਸਭ ਭਲੀ ਸਤ ਨਾਮ ਪ੍ਰਕਾਸ਼ ਵਧਾਈ ਵਿਸ਼ਵਾਸ ਸਤਨਾਮ ਮੂਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਦਿਨ ਜਾ ਕਰ ਜੈ ਪਰਮੇਸ਼ ਸਤ ਨਿਰਤ ਬੁਝੇ ਜੇ ਕੋਈ ਨਾਮ ਜਪਤ ਤਾਂ ਕੀਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਨ ਆਪਣੀ ਵਿਦਗਤ ਜਿਸ ਕੇ ਸਿਰ ਚ ਰੁਕਣ ਹਾਰ ਆਵਰ ਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਨ ਕੀਆ ਨਾਨ ਜੋਤ ਡੁਬਾਵੇ ਸੋ ਵਰਤੀਆ ਬਿਸਮਨ ਬਿਸਮ ਭਈ ਬਿਸਮਾਨ ਜਿਨ ਗੁਜਾ ਸਾਇਆ ਸਵਾਰ ਪ੍ਰਭ ਕੈ ਰੰਗ ਰਾਜ ਗੁਰ ਕੈ ਬਚਨ ਪਦਾਰਥ ਲਏ ਹੋਏ ਦਾਤੇ ਦੁੱਖ ਕਾਟਨ ਹਾਰ ਜਾ ਕਾ ਸੰਗ ਤ੍ਰੈ ਸੰਸਾਰ ਜਨ ਕਾ ਸੇਵਕ ਸੋ ਵੜ ਬਾਗੀ ਜਨ ਕਾ ਸੰਗ ਏਕ ਲੀਲਾ ਗੁਣ

ਪ੍ਰਭਦਾਰ ਨਾਨਕ ਸੋ ਸੇਵਕ ਸਾਧ ਸਾਧ ਸਮਾਰ ਆਪਣੇ ਜਨ ਕਾ ਪ੍ਰਦਾ ਕੱਖ ਆਪਣੇ ਸੇਵਕ ਕੇ ਸਰਬ ਰੱਖ ਆਪਣੇ ਦਾਸ ਕੋ ਦੇ ਬੜਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰੱਖੇ ਤਾਂ ਕਿ ਗਤਵਿਤ ਕੋਈ ਨਾ ਰੱਖੇ ਪ੍ਰਭ ਕੇ ਸੇਵਕ ਕੋ ਕੋ ਨਾ ਪੂਛੇ ਪ੍ਰਭ ਕੇ ਸੇਵਕ ਪੂਛਦੇ ਪੂਛੇ ਜੋ ਪ੍ਰਭ ਆਪਣੀ ਸੇਵਾ ਲਾ ਨਾਨਕ ਸੋ ਸੇਵਕ ਦੈਨ ਦਿਸ ਪ੍ਰਗਟਾਇਆ ਨੀਕੀ ਕੀ ਰੀ ਮੈਂ ਕੁੰਦ ਰਾਖੈ ਬਤਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਥ ਨਕਾੜ ਤਿਆਪ ਤਾਂ ਕੋ ਰਾਖਤ ਦੇਖ ਰਹਾਤ।

ਜਪ ਨਾਨਕ ਪ੍ਰਭਾਲ ਪਿੜਾਨ ਬਾਰੰਬਾਰ ਬਾਰ ਤੁਰ ਜਪੀਐ ਪੀ ਅੰਮ੍ਰਿਤ ਅਮੰਤ ਅੰਦਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੀ ਚਵਰਨ ਆਯੁ ਦਿਟਾਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਨਾਮ ਕਾ ਸੰਗ ਨਾਮ ਰਸ ਜੋ ਚਿੰਤਨ ਤਾਰੇ ਮੰਤਨ ਨਾਮ ਨਾਮ ਸਮਾਨ ਉਠਤ ਬੈਠ ਸੋਵਤ ਨਾਮ ਕੋ ਨਾਮ ਜਨ ਕਹਿ ਸੁਦਕਾਮ

0: ਨਾਨਕ ਹਰ ਗੁਣ ਗਾਵਤ ਸਤਿਗੁਰ ਸਿੱਖੀ ਕਰੇ ਕਿਰਪਾਲ ਸੇਵਕੋ ਗੁਰਤਰਾ ਦਿਆਲ ਸਿੱਖੇ ਗੁਰ ਦੁਰਮਤ ਮਲ ਹੀਰਾ ਗੁਰ ਪਤਨੀ ਹਰਨਾਮ ਉਤਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੰਘ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਤੰਦੇ ਗੁਰ ਕਾ ਸਿੰਘ ਵਡਭਾਗੀ ਹੈ ਸਤਿਗੁਰ ਸਿੱਖਾ ਹਾਲਤ ਪਲਤ ਸਵਾਰ ਨਾਨਕ ਸਤਿਗੁਰ ਸਿੱਖੋ ਜੀ ਨਾਲ ਤੁਮਾਰ ਗੁਰ ਕੇ ਗ੍ਰਹਿ ਸੇਵਕ ਜੋ ਰਹਿ
1: ਆਪਸ ਕਉ ਕਰ ਕਛ ਨਾ ਜਨਾਵੈ ਹਰ ਨਾਮ ਹਿਰਦੈ ਸਤਿਆਵੈ ਮਨ ਵਿੱਚ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰ ਤੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਵੀ ਇਸ ਵਿਸ਼ਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਦੀ ਦਹਿਰ ਨਾਵ ਨਿਗਵਾਰ ਗੁਰ ਕੋਵਲ ਜਾ ਸਰਵ ਨਿਧਾਨ ਜੀ ਕਾ ਦਾ ਤਾਟ ਪੈਰ ਪਾਰ ਬ੍ਰਹਮ ਰੰਗਰਾਤਾ ਬ੍ਰਹਮੈ ਜੰਜਨ ਮੈਂ ਪਾਰ ਬ੍ਰਹਮ ਏਕ ਆਪਣੇ ਕਚ ਭਰਮ ਸਹਿ ਸਿਆਣਪ ਲੈ ਨਾ ਜਈਏ ਨਾਨਕ ਐਸਾ ਗਰੁੜ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਪੇਟ ਸੰਗਰਾਮ ਗੁਣ ਗਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਣ ਕਰ ਬਚਨ ਕਰਨ ਅਗਾਨੇ ਮਨ ਸੰਤੋ ਆਤਮ ਪਤਿਆਨੇ ਪੂਰਾ ਗੁਰ ਅਖਿਓ ਜਾ ਕਾ ਮਾਂਤਰ ਅੰਮ੍ਰਿਤ ਦਿਸ਼ ਵੇਖੇ ਸ਼ਾਂਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜੀ ਭਾਤ ਇਸ ਲੈ ਮਿਲਾਏ ਜੇਹ ਵਾ ਏਕ ਉਸਤਤ ਅਨੇਕ ਸਤਪੁਰਖ ਪੁਰਣ ਵਿਵੇਕ ਆਉ ਬੋਲ ਨ ਪੁੱਛਤ ਪੁਰਾਣੇ ਅਗਮੋਚਰ ਪ੍ਰਭ ਨਿਰਬਾਨੀ ਨਿਰਹਾਰ ਨਿਰਵੈਰ ਸੁਭਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਮਨਿਕ ਭਗਤ ਬੰਧਨ ਨਿਤ ਕਰੈ ਚਰਨ ਕਮਨ ਹਿਰਦੈ ਸਿਮਰੈ ਸਤ ਬਲਿਆਰੇ ਸਤਿਗੁਰੂ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਰਸ ਪਾਵੈ ਜਨ ਕੋਏ ਅੰਮ੍ਰਿਤ ਵੀ ਅਮਰ ਸੋਏ ਸੁਰੱਖਾ ਨਾ ਕਦੇ ਵੀ ਨਾ ਜਾ ਕੇ ਅਮਰ ਪ੍ਰਗਟੇ ਗੁਣਤਾ ਸਾਠ ਪੈਰ ਰਖਾ ਨਾਮ ਲੈ ਸਚ ਉਪਦੇ ਸੋ ਖੋ ਦੇ ਮੋਹ ਮਾਇਆ ਕਾ ਸੰਗ ਨਾ ਲੇ ਮਨ ਮੈਂ ਰਾਖੈ ਹਰ ਹਰ ਏਕ ਅੰਧਕਾਰ ਦੀਪ ਪ੍ਰਗਾਸੇ ਨਾਨਕ ਭਰਮੋ ਦੁੱਖ ਤਹਿ ਤੇ ਨਾਸੇ ਤਪਤ ਮਾਇ ਠਾਂਡ ਵਰਤਾਏ ਰੰਦ ਵੈ ਦੁਖ ਨਾਟੇ ਭਾਈ ਜਨਮ ਮਰਨ ਕੇ ਮਿਟੇ ਦੇਸੇ ਸਾਧੂ ਕੇ ਪੂਰਨ ਉਪਦੇਸੇ ਭੋ ਚੁੱਕਾ ਨਿਨ ਬੋਏ ਵਸੇ ਸਰਬ ਜਾ ਮੰਤੇ ਖੈ ਨਸੇ ਜਿਸ ਕਾ ਸਾਚਨ ਕਿਰਪਾ ਧਾਰੀ ਸਾਧ ਸੰਜਪ ਨਾਮ ਮੁਰਾਰੀ ਜਿਤ ਪਾਏ ਚੁੱਕੇ ਬ੍ਰਹਮ ਗਵੰਤ ਸੁਨ ਨਾਨਕ ਹਰਜ ਸਰਵ ਨਿਰਗੁਣ ਆਪਸਰ ਗੁਣ ਵੀ ਹੋਏ ਕਲਾ ਧਾਰ ਜਿਨ ਸਗਲੀ ਹੋਏ ਆਪਣੇ ਚਰਿਤ ਪ੍ਰਭਾਵ ਬਿਨਾ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾਣੈ ਕੋਈ ਸਰਵ ਨਿਯੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭੈ ਪ੍ਰਕਾਸ਼ ਸਾਧਕ ਸੰਗ ਰਚ ਰਚ ਨਾ ਆਪਣੀ ਕਲ ਧਾਰੀ ਅਨਿਕ ਵਾਰ ਨਾਨਕ ਵਰੇ ਹਾਰੀ ਸ਼ਲੋਕ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਣਾ ਨਾਨਕੇ ਧੰਸਾਰ ਅਸ਼ਵਦੀ ਸੰਤ ਜਨਾਮਿਨ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਔਰ ਉਪਾਓ ਸਮਿਤ ਵਸਾਰੋ ਚਰਨ ਕਮਲਿਤ ਮੈਂ ਉਰਧਾਰੋ ਕਰਨ ਕਾਣ ਸੋਭਰੋ ਸਮਰਧ ਕਰ ਗਹੋ ਨਾਮ ਹਰਵਤ ਹੇ ਤਨ ਸੰਚੋ ਹੋ ਭਗਵੰਤ ਸੰਜਨਾ ਕਾ ਨਿਰਮਲ ਮੰਤ ਹੇ ਖਾਸ ਰਾਖੋ ਮਨ ਮਾਏ ਸਰਵ ਰੋਗ ਨਾਨਕ ਮਿਟ ਜਾਏ ਜੇ ਧਨ ਕੋ ਚਾਰ ਕੁੰਟ ਵਧਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕਹੋ ਨਿਤ ਬਾਦ ਛੈ ਮਹੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੁਕਰੈ ਭਲੀ ਕਰਨੀ ਸਾਧ ਸੋਭਾ ਭਜਨ ਕੀ ਸਰਣੀ ਅਨੇਕ ਉਪਾਵੀ ਰੋਗ ਨਜਾਏ ਰੋਗ ਮਟਾਰਾ ਫਤਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪਦਾਨ ਦਰਗਹਿ ਪ੍ਰਵਾਨ ਮਨ ਪ੍ਰਬੋਧੋ ਹਰ ਕਹਿਣਾ ਆਇੰਦਾ ਜਿ ਧਾਵਤ ਆ ਬੈਠਾਏ ਤਾਂ ਕੋ ਵੀ ਕੰਨਾ ਰਾਗ ਕੋਈ ਜਾਂ ਕਰ ਦੇ ਬਸਹਿਰ ਸੋਏ ਕਲ ਤਾਤੀ ਠਾਂਡਾ ਹਰ ਨਾਮ ਸਿਮਰ ਸਿਮਰ ਸਦਾ ਸੁਭਾਉ ਬਹੁ ਵਿਨਸੈ ਪੂਰਨ ਹੋਏ ਆਸ ਮੁਖਤ ਵਾਇਆ ਆਤਮ ਪ੍ਰਗਾਸ ਚਿਤਗੜ ਜਾਇ ਵਿਸੈ ਵਨਾਸੀ ਕਉ ਨਾਨਕ ਖਾਟੀ ਚੰਫਾਸੀ ਤਤ ਵਿਚਾਰ ਕਹਿ ਜਿਨ ਸਾਚਾ ਜਨਮ ਮਰੈ ਸੁਖਾ ਚੁਕਾਚਾ ਆਵਾ ਗਾਉਣ ਮਿਟੈ ਪ੍ਰਭ ਸੇਵ ਆਪ ਤੇ ਆਪ ਸਣ ਗੁਰਦੇਵ ਯਰੁਥਨ ਜਨਮ ਕਾ ਹੋਏ ਉਧਾਰ ਹਰ ਸਿਮਰ ਪ੍ਰਾਣ ਉਧਾਰ ਹਰੇਕ ਭਾਵਨਾ ਛੁੱਟਣਾ ਹਾਰੇ ਸਿਮਰ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮਨ ਚੰਦਰਾਨ ਉਪਰ ਪਾਏ ਸੰਗਣਾ ਚਾਲੇ ਤੇਰੇ ਧਨਾ ਤੂੰ ਕਿਆ ਲਪਟਾਏ ਮੂਰਖ ਮਨਾ ਸੁੱਤ ਮੀਤ ਕੁਟੰਬ ਰਬੰਤਾ ਇੰਤੇ ਕੋ ਤੁਮ ਕਮ ਸਨਾਥਾ ਰਾਜ ਰੰਗਵਾ ਵਿਸਤਾਰ ਇੰਤੇ ਕੋ ਕਮ ਛੁਟਕਾਰ ਹਰ ਦਸਤੀ ਰਥ ਸਵਾਰੀ ਝੂਠਾ ਟਮ ਝੂਠ ਬਸਾਰੀ ਜਿਨ ਦੀ ਤਿਸ ਵਿਜੋ ਨਾ ਵਿਗਾਨਾ ਨਾਮ ਵਿਸਾਰ ਨਾਮ ਪ੍ਰਸਥਾਨਾ ਗੁਰ ਕੀ ਮਤ ਤੂੰ ਲੈ ਆਨੇ ਭਗਤ ਬਿਨਾ ਵੋ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਇਆ ਜਨਮ ਜਨਮ ਕੇ ਖਿਰ ਵਿਖ ਜਾਏ ਆਪ ਜਪੋ ਰਾ ਨਾਮ ਜਪਾਓ ਸੋਨਤ ਕਹਿਤ ਰਹਿਤ ਗਤ ਪਾਓ ਸਾਰ ਭੂਤ ਸਦ ਹਰ ਕੋ ਨਾ ਸਹਿ ਸੁਭਾ ਨਾਨ ਗੁਣ ਗਾਓ ਗੁਣ ਗਾ ਤੇਰੀ ਉਤਰ ਸਮੈਲ ਬਿਨਾ ਜਾਏ ਹੁਣ ਮੈਂ ਵਿਖ ਪੈਰ ਹੋਏ ਅਚਿੰਦ ਵਸੈ ਸੁਖਨਾਥ ਸਾਸ ਗਿਰਾਸ ਸਰਨਾਮ ਸਮਾਨ ਛਾੜ ਸਿਆਣਪ ਸਗਲੀ ਮਨਾ ਸਾਧ ਸੰਭਾਵ ਸਥਨਾ ਹਰ ਬੁੰਦੀ ਸੰਤ ਕਰੋ ਵਿਵਹਾਰੀਆਂ ਸੁਧਰ ਕਹਿ ਜੈਕਾਰ ਸਰਵ ਨਿਰੰਤਰ ਏਕੋ ਦੇ ਏਕੋ ਨਾਮ ਜਾ ਕੈ ਮਸਤਗਲੇ ਏਕੋ ਜਪ ਏਕੋ ਸਾਹ ਲਾਏ ਏਕ ਸਿਮਰ ਏਕੋ ਮਨਾਹੀ ਏਕ ਅਸ ਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਾ ਪੂਰਨ ਪੂਰ ਰਹੇ ਪ੍ਰਭਵਿਆਪ ਅਨੇਕ ਵਿਸਤਾਰ ਏਕ ਤੇ ਭਏ ਏਕ ਅਰਹਾਤ ਪ੍ਰਾਚਿਤ ਗਏ ਮੰਗਤ ਅਨੰਤਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਜਾਤਾ ਸਲੋਕ ਫਿਰਤ ਫਿਰਤ ਪ੍ਰਭਿਆਇਆ ਭਰਿਆ ਤੋ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਵਦੀ ਜਾਚਕ ਜਨ ਜਾਚੈ ਪ੍ਰਧਾਨ ਕਰ ਕਿਰਪਾ ਦੇਵ ਹਰਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮਿਣ ਸਦਾ ਪੋ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਧ ਸਾਸ ਪੁਰਖ ਮੈਂ ਤੇ ਆਓ ਚਰਨ ਕਮਲ ਸੁਲਾ ਗਿਆ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੇਤ ਏ ਕੋਟੇ ਕੋ ਆਧਾਰ ਨਾਨਕ ਮੰਗੇ ਨਾ ਪ੍ਰਭਸਾਰ ਪ੍ਰਭ ਕੀ ਦਿਸ਼ਟ ਮਹਾ ਸੁਖ ਹੋਏ ਰਸਪਾ ਬਿਰਲਾ ਕੋਏ ਜਿਨ ਜਾਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨੇ ਡੋਲਾ ਨੇ ਸੁਭਰ ਭਰੇ ਪ੍ਰੇਮ ਰਸ ਰੰਗ ਬੁਜੇ ਚਾਹ ਸਾਧ ਕੇ ਸੰਗ ਪਰੇ ਸਰਣ ਆਦਿ ਸਭ ਤਿਆਗ ਅੰਤਰ ਪ੍ਰਗਾਸ ਅੰਦਰ ਨਿਵਲਾਗ ਉਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਥੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਹੋਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਹੋ ਪ੍ਰਭ ਹੋਏ ਦਿਆਲ ਸੇਵਕ ਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਇਜ ਪੁੰਨੀ ਸਰਦਾ ਸਭ ਪੂਰੀ ਰਵ ਰਿਆ ਸਤਸੰਗ ਹਜੂਰੀ ਜਿਸ ਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੁਖ ਵਿਸਰੇ ਜੇ ਕਾਲ ਨ ਭਾਨੈ ਸੁਖ ਵਿਸਰੇ ਜੇ ਕੀ ਆ ਜਾਣੈ ਸੁਖ ਵਿਸਰੇ ਜਿਨ ਸਭ ਕੀ ਜੀਆ ਸੁਖ ਵਿਸਰੇ ਜੇ ਜੀਵਨ ਜੀਆ ਸੁਖ ਵਿਸਰੇ ਜੇ ਅਗਰ ਮਰਾ ਅਗਰ ਪ੍ਰਸਾਦ ਕੋ ਬੁਲਾ ਲਾਖੈ ਸੁਖ ਵਿਸਰੇ ਜੇ ਵਿਖੇ ਕਾਢ ਜਨਮ ਜਨਮ ਕਾ ਟੂਟਾ ਕਾਢੈ ਗੁਰਪੁਰਾ ਸਤ ਇਹ ਬੁਝਾਇਆ ਪ੍ਰਭ ਆਪਣਾ ਨਾਨ ਜਨ ਦਿਆਇਆ ਸਾਜਨ ਸੰਤ ਕਰੋ ਕਾਮ ਮਾਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਛੁਪਾਓ ਆਪ ਜਪੋ ਹੋ ਅਵਰ ਨਾਮ ਜਪਾਓ ਭਗਤ ਭਾਏ ਤੇਰੇ ਸੰਸਾਰ

ਨਾਸ ਨਾਨਕ ਨਾਮ ਜਪੋ ਗੁਣਦਾਸ ਉਪਜੀ ਪ੍ਰੀਤ ਪ੍ਰੇਮ ਰਚਾਓ ਮੰਤਰ ਅੰਤਰੇ ਸੁਹਾਵ ਨੇਤਰੋ ਪੇਗ ਦਰਸੁ ਕੋਈ ਮਨੁ ਸਹਿਸਾ ਚਣ ਦੋਏ ਭਗ ਜਨਾਕਾ ਮਨ ਤਰੰਗ ਲਾਖੋ ਪਾਵੈ ਸਨ ਏਕ ਭਗਤੀ ਜੈ ਕਰਮ ਆਗ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਾਇ ਸਰਬ ਸਮਾਇ ਪ੍ਰਭੁ ਸੰਦੀਨ ਦਿਆਲ ਭਗਤ ਉਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰ ਚੁਪਾਲ ਆਦ ਮੁਰਖਾਣ ਗੁਰਦਾਰ ਭਗਤ ਜਨਾ ਕੇ ਪ੍ਰਾਣ ਦਾਸ ਜੋ ਜੋ ਜਪੈ ਸੋਏ ਪੁਨੀਤ ਭਗਤ ਭਾਇ ਲਾਵੈ ਮਨੀ ਹਮ ਨਿਰਗੁਣ ਆਣ ਨੀਚ ਜਾਨ ਨਾਨਕ ਤੁਮਰੀ ਸਰਣ ਪੁਰਖ ਭਗਵਾਨ ਸਰਬ ਵੈਕੁੰਠ ਮੁਕਤ ਮੋਖ ਪਾਏ ਇੱਕ ਨਿਮ ਕਰਕੇ ਗੁਣ ਗਾਏ ਅਨਿਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰਨੀ ਹਰੀ ਸੁ ਕਰਨੀ ਸੋਭਾ ਧਨਵੰਤ ਤੀਰਥ ਹੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇ ਨਿਵਾਸ ਸਰਬ ਸੁਖ ਨਾਨ ਪ੍ਰਕਾਸ਼ ਸਰ ਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਵਦੀ ਜਬ ਆਕਾਰ ਕਛ ਨ ਦਿਸ਼ਟੇਤਾ ਪਾਪ ਹੁੰਦਵ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕੀ ਸੰਗ ਕਮਾਦ ਜਬ ਇਸਕਾ ਭਰਨ ਚਿਹਨ ਨ ਜਾਪਦ ਤਬ ਹਰਗ ਸੌਖੋ ਕਿਸੈ ਵਿਆਪਦ ਜਬ ਆਪਨ ਆਪ ਪਾਰ ਬ੍ਰਹਮ ਤਬ ਮੋਹ ਕਾਂ ਕਿਸੋ ਤੋਰਮ ਆਪਰ ਖੇਲ ਆਪਰ ਤੀਜਾ ਨਾਨਕ ਕਰਨ ਹਾਰ ਨ ਦੂਜਾ ਜਬ ਹੋ ਬ੍ਰਹਮ ਕੇਵਲ ਧਨੀ ਤਬ ਬੰਦ ਮੁਕਤ ਕੋ ਕਿਸ ਕੋ ਗਨੀ ਜਬ ਇੱਕ ਹੈ ਰਗਮ ਅਪਾਰ ਤਬ ਨਰਕ ਸੁਰਖ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਤ ਸੁਭਾਏ ਤਬ ਸ਼ਿਵ ਸਕਤ ਕਹੋ ਕਿਤ ਡਹਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਥ ਡਰੈ ਆਪਨ ਚਲਿਤ ਆਪ ਕਰਨ ਹਾਰ ਨਾਨਕ ਠਾਕੁਰ ਅਗਮ ਅਪਾਰ ਤਬ ਨਾਸੀ ਸੁਖ ਆਪਨਾਸਨ ਤਹਿ ਜਨਮ ਮਾਰਨ ਕੋ ਕਾ ਵਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿ ਸੋਏ ਜਬ ਅਵਗਤ ਅਗੋਚਰ ਪ੍ਰਭੇਖਾ ਤਬ ਚੇਤਰ ਗੁਪਤ ਗਿਜ ਗੁਪਤ ਲੇਖਾ ਤਬ ਨਾਥ ਨਿਰੰਜਨ ਅਗੋਚਰ ਗਾਦੇ ਤਬ ਕੌਣ ਜੁਟੇ ਕੌਣ ਬੰਧਨ ਬਾਧੇ ਆਪਨ ਆਪ ਆਪ ਚੇਤਰ ਜਾ ਨਾਨਕ ਆਪਨ ਰੂਪ ਪਾਪੀ ਪੁਰਜਾ ਜੈ ਨਿਰਮਲ ਪੁਰਖ ਪੁਰਖ ਪਤੋਤਾ ਤੈ ਵੀ ਮੈਲ ਕੋ ਕਿਆ ਤੋਤਾ ਜੈ ਨਿਰੰਜਨ ਨਿਰਕਾਰ ਨਿਰਵਾਣ ਤੈ ਕੌਣ ਕੋ ਮਾਨ ਕੌਣ ਅਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਚਲ ਛਿਤਰ ਲਗਤ ਕੋ ਕੀ ਜੈ ਜੋ ਸਰੂਪੀ ਜੋ ਸੰਗ ਸਮਾਵੈ ਤੈ ਕਿਸੈ ਭੂ ਕੌਣ ਦੁਪਤਾਵੈ ਕਰਨ ਕਰਾਉਣ ਕਰਨ ਹਾਰ ਨਾਨਕ ਕਰਤੇ ਕਾ ਨਾਇ ਸੁਮਾਰ ਜੋ ਆਪਣੀ ਸੋਭਾ ਆਪਣ ਸੰਗ ਬਣਾਏ ਤਬ ਕੌਣ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਵ ਕਲਾ ਪੈ ਪ੍ਰਬੀਨ ਤੈ ਬੀਰ ਦੇਵ ਕਹਾਂ ਕੋਚੀ ਜਬ ਆਪਣਾ ਆਪ ਆਪ ਉਧਾਰੈ ਤਉ ਸਗਨ ਅਪਸਗਨ ਕਾਮ ਵਿਚਾਰੈ ਜਾ ਬਣੂ ਜੇ ਆਪਣੇ ਆਪ ਨੇਰਾ ਤੈ ਕੌਣ ਠਾਕੁਰ ਕਉ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤਜਾ ਨੂੰ ਆਪ ਜੈ ਚੇਲਾ ਚੇਦ ਅਭੀਤ ਸਮਾਇਆ ਮੋਹਾਂ ਕਿਸੈ ਵਿਆਪ ਦਮਾਇਆ ਆਪਸ ਕੋ ਆਪਿਆ ਦੇ ਤੇ ਗੁਣ ਕਾ ਨਾ ਪ੍ਰਵੇਸ਼ ਜੈ ਏਕ ਹੈ ਏਕ ਏਕ ਭਗਵੰਤਾ ਤਹਿ ਕੌਣ ਅਚਿੰਤ ਕਿਸ ਲਈ ਲਾਗੈ ਚਿੰਤਾ ਜੈ ਆਪਨ ਆਪ ਆਪ ਹਥਿਆਰਾ ਤੈ ਕੌਣ ਕਤੈ ਕੌਣ ਸੁਣੈ ਹਾਰਾ ਵੋ ਵਿਹ ਤੁਸਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਵਿਆਪ ਰਚਿਓ ਪਰ ਪਹੁੰਚਾ ਕਾਰ ਤੇ ਗੁਣ ਮੈਂ ਕੀ ਨੋ ਵਿਸਥਾਰ ਪਾਪ ਹੁੰਦਾ ਭਈ ਕਹਾਵਤ ਕਹੋ ਨਰਕੋ ਸੁਰਗ ਪੰਚਾਵਤ ਆਲ ਜਾਲ ਮਾਇਆ ਜੰਜਾਲ ਹੋਮੈ ਮੋਹ ਭਰਮ ਵਿਵਹਾਰ ਦੁਖ ਸੁਖ ਮਾਨ ਅਪਮਾਨ ਅਨੇਕ ਪ੍ਰਕਾਰ ਕਿਉਂ ਵਿਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ ਜੈਵ ਗਤ ਭਗਤ ਆਪ ਜੈ ਬਿਸਰੈ ਪਾਸਾਰ ਸੰਤ ਪ੍ਰਤਾਪ ਤਹੁ ਪਾਕਾ ਆਪੈ ਦਿਨੀ ਉਨਕੀ ਸੁਭਾ ਨੂੰ ਬਣੀ ਆਪੈ ਕੋ ਤਕ ਕਰੈ ਅਨੰਚੋਜ ਆਪੈ ਰਸ ਭੋਗਨ ਨਿਰਜੋਜ ਜਿਸ ਭਾਵੈ ਤਿਸ ਆਪਨ ਨਾਇ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਮੇਸ ਮਾਰ ਅਥਾਹ ਅਗੰਤ ਅਤੋਲੈ ਜੋ

ਫਸਰਿਆ ਦੂਜਾ ਕਹਿ ਦਿਸ਼ਟਾਰ ਅਸ਼ਵਦੀ ਆਪ ਕਥੈ ਆਪ ਸੁਣੈ ਹਾਰ ਆਪੇ ਏਕ ਆਪ ਵਿਸਤਾਰ ਜਾਂ ਤਿਸ ਭਾਤ ਸ੍ਰਿਸ਼ਟ ਉਪਾਏ ਆਪਣੇ ਪਾਣੇ ਲਏ ਸਮਾਏ ਤੁਮ ਤੇ ਬਿਨ ਨਹੀਂ ਕਛ ਹੋਏ ਆਪਨ ਸੋ ਸਭ ਜਗਤ ਪਰ ਹੋਏ ਜਾਂ ਕੋ ਪ੍ਰਭਜੂ ਆਪ ਬੁਝਾਏ ਸਚ ਨਾਮ ਸੋਜਨ ਪਾਏ ਸੋ ਸਮਦਰਸੀ ਤਤਕਾ ਵੇਤਾ ਨਾਨਕ ਸਗਲ ਸਿੱਖ ਕਾ ਜੇਤਾ ਜੀ ਜੰਤਰ ਸਭ ਤਾਂ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰੱਖ ਹੈ ਤਿਸ ਕੋਈ ਨ ਮਾਰ ਹੈ ਸੋ ਮੋਆ ਜਿਸ ਮਨੋ ਵਿਸਾਰ ਹੈ ਤਿਸ ਤਜ ਔਰ ਕਾਕ ਹੋ ਜਾਏ ਸਭ ਸ੍ਰੀ ਏਕ ਨਿਰੰਜਨ ਰਾਏ ਜੇ ਕੀ ਜੁਗਜਾਂ ਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰੱਖ ਹੈ ਤਿਸ ਕੋਈ ਨ ਮਾਰ ਹੈ ਸੋ ਮੋਆ ਜਿਸ ਮਨੋ ਵਿਸਾਰ ਹੈ ਤਿਸ ਤਜ ਔਰ ਕਾਕ ਹੋ ਜਾਏ ਸਭ ਸ੍ਰੀ ਏਕ ਨਿਰੰਜਨ ਰਾਏ ਜੇ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਵੀ ਅੰਤ ਪਾਰ ਨਾਨਕ ਦਾ ਸਦਾ ਬਲਹਾਰ ਪੂਰਨ ਪੂਰੇ ਦਿਆਲ ਸਭ ਉਪਰ ਹੋਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਵੀ ਰਹਿ ਵਿਆਪ ਪ੍ਰਤ ਪਾਲੈ ਜੀਵਨ ਬੋਪਾਤ ਜੋ ਜੋ ਰਚਿਓ ਸੋ ਤਿਸੈ ਇਤਿਹਾਤ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰੇ ਹਰ ਕੀ ਗੁਣ ਗਾਏ ਮਾਨ ਅੰਤਰ ਵਿਸ਼ਵਾਸ ਕਰਮਾਨੀਆ ਕਰਨਾ ਹਰ ਨਾਨਕ ਜਾਨੀਆ ਜਨ ਲਾਗਾ ਰੇ ਕਹਿਣਾ ਆਏ ਤਿਸ ਕੀ ਆਸ ਨਿਵਰਤੀ ਜਾਏ ਸੇਵਕ ਕੋ ਸੇਵਾ ਬਨਿਆਏ ਹੁਕਮ ਬੂਝ ਪਰਮ ਪਦ ਪਾਏ ਇਸ ਤੇ ਉਪਰ ਨਾਏ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ ਬੰਧਨ ਤੋਰ ਭੇ ਨਿਰਵੈਰ ਅੰਦਿਨ ਪੂਜੋ ਗੁਰ ਕੇ ਪੈਰ ਏ ਲੋਕ ਸੁਖੀਏ ਪਰ ਲੋਕ ਸੁਹੇ ਲੈ ਨਾਨਕ ਹਰ ਪ੍ਰਭਾ ਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤ੍ਰਣਕਾ ਏ ਸੁਹਾਓ ਆਠ ਵੈਗੁਰ ਵੇਖੋਨੇਰਾ ਮਿਟਾਇ ਗਾਨਬਿਨ ਸਹਿ ਦੇਰਾ ਸੁਣੋ ਦੇ ਸਿਰ ਦੈ ਵਸਾਓ ਮਨ ਇੱਛੇ ਨਾਨਕ ਫਲ ਪਾਓ ਹਲਤ ਪਲਤ ਦੁਇਲੇ ਸਵਾਰ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਵਸੈ ਤਿਸ ਸਾਚ ਪਰੀਖਿਆ ਮੰਤਰ ਨਾਮ ਜਪੋ ਲਿਵਲਾਏ ਦੂਖ ਦਰਦ ਮੰਥੇ ਬੋ ਜਾਏ

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਇ ਫਿਰੰਗਤ ਗੁਰਤੀ ਅਮਰਦਾਸ ਰਾਮਦਾਸ ਸਹਾਏ ਅਰਜੁਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਜਿੱਥੇ ਸਭ ਦੁਖ ਜਾਏ ਤੇ ਇੱਕ ਬਹਾਦਰ ਸਿੰਘ ਜੀ ਹੈ ਘਰ ਨੂੰ ਨਿਤ ਆਵੇ ਤਾਂ ਇਹ ਸਭ ਥਾਂ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਂ ਸਾਹਿਬ ਦਸਾਂ ਪਾਤਸ਼ਾਹ ਦੀ ਆਤਮਿਕ ਜੋਤ ਜਾਗਤੀ ਜੋਤ ਚਵਰ ਤਖਤ ਦੇ ਮਾਲਿਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਬਣ ਕੇ ਛਕਿਆ ਦੇਖ ਚਲਾਈ ਤੇ ਗੁਆਈ ਦੇ ਕਿਨਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਸਿੰਘਾਂ ਸਿੰਘੀਆਂ ਪੰਜਾਂ ਤਖਤਾਂ ਸਰਬੱਤ ਗੁਰਦਾਸ ਜੀ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ ਚਿਤ ਆਉਣ ਕਾ ਸਦਕਾ ਸਰਬ ਸੁਖ ਜਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਰ ਛਾ ਰਿਹਾ ਹੈ ਨੇਕ ਤੇ ਫਤਿਹ ਬਿਰਧ ਕੀ ਪਾਇਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਵਾਲੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਭਰੋਸਾ ਦਾਨ ਉਤਸਾਹ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਧਮਕਾ ਜੈਕਾਰ ਹੋਵੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿ ਆਪ ਜੀ ਦੇ ਸਿੱਖਾਂ ਦਾ ਮੰਨੀ ਵਾ ਮਤ ਉੱਚੀ ਮਤ ਪਤ ਦੇ ਰਾਖੇ ਹੇ ਆਪ ਪੁਰਖ ਵਾਹਿਗੁਰੂ ਜੀ ਪੰਥ ਦੇ ਸਦਾ ਸਾਹਿਬ ਦਾ ਤਾਰ ਜੀਓ ਗੁਰਦੁਆਰਾ ਰਣਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇ ਆਧਾਰ ਤੇ ਸੇਵਾ ਸੰਭਾਲ ਪਿਆਰੇ ਖਾਲਸਾ ਜੀ ਨੂੰ ਬਖਸੋ ਹੇ ਨਿਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣ ਨਿਓਟੀਆਂ ਦੀ ਓਟ ਨੀ ਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਗਤੀ ਜੋਤ ਆਪ ਜੀ ਦੇ ਚਰਨਾਂ ਕਮਲਾ ਪਾਸ ਅਰਦਾਸ ਬੇਨਤੀ ਜੋਧੜੀ ਸਹਿਣ ਸਾਹਿਬਤਾ ਜੀਓ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਆਠ ਪੈਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ ਦੇ ਮਹਾਵਾਨ ਸਹਿਣ ਸਾਹਿਬਤਾ ਜੀਓ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਸਰਦਾਰ ਜਸਵਿੰਦਰ ਸਿੰਘ ਜੀ ਵਰਮਾ ਬੀਬੀ ਕੁਲਦੀਪ ਕੌਰ ਜੀ ਵਰਮਾ ਸਹਿਣ ਸਾਹਿਬਤਾ ਜੀਓ ਆਪਣੀ ਬੱਚੀ ਬੱਚੀ ਇਸ ਦੀਪ ਕੌਰ ਜੀ ਸਿਹਤ ਦੀ ਤੰਦਰੁਸਤੀ ਲਈ ਸਮੂਹ ਪਰਿਵਾਰ ਵੱਲੋਂ ਅਰਦਾਸ ਬੇਨਤੀ ਜੋਦੜੀ ਕਰਾਉਂਦੇ ਸਨ ਸਾਬਿਤਾ ਜੀਓ ਬੱਚੀ ਇਸਦੀਪ ਕੌਰ ਜੀ ਦੇ ਸ਼ੀਸ਼ ਤੇ ਮਿਹਰ ਪ੍ਰਯਾਤ ਰੱਖਣਾ ਜੋ ਕਸ਼ਟ ਆਏ ਉਹਨਾਂ ਨੂੰ ਦੂਰ ਕਰਦਿਆਂ ਸਹਿਣ ਸਾਬਿਤਾ ਜੀਓ ਪਰਿਵਾਰ ਦੀਆਂ ਅਰਦਾਸਾਂ ਬੇਨਤੀਆਂ ਜੋਦੜੀਆਂ ਨੂੰ ਸਪੂਰਨ ਕਰਦਿਆਂ ਸਹਿਣ ਸਾਬਿਤਾ ਜੀਓ ਬੱਚੀ ਨੂੰ ਦੇਹ ਰੋਗਤਾ ਦੀ ਦਾਤ ਬਖਸ਼ਣੇ ਸਹਿਣ ਸਾਬਿਤਾ ਜੀਓ ਪਰਿਵਾਰ ਵੱਲੋਂ ਧੁਰਕੀ ਬਾਣੀ ਦੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਉਪਰੰਤ ਰੱਬੀ ਬਾਣੀ ਦੇ ਕੀਰਤਨ ਛੇ ਪੁੜਿਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਆਖਰ ਵਾਧਾ ਘਾਟਾ ਭੂਲ ਛੂਕ ਮਾਫ ਕਰਨਾ ਸਹਿਣ ਸਾਬਿਤਾ ਜੀਓ ਇਸ ਬਾਣੀ ਦਾ ਭਾਵ ਪਰਿਵਾਰ ਦੇ ਹਿਰਦੇ ਵਿੱਚ ਉਸਾਉਣਾ ਦੁੱਖਾਂ ਕਲੇਸਾਂ ਵਿੱਚ ਅੰਗ ਸੰਗੋ ਕੇ ਸਾਹੇ ਉਗਾਉਣਾ ਸਹਿਣ ਸਾਬਿਤਾ ਜੀਓ ਸੇਵਕਾ ਦੇ ਰਹਿੰਦੇ ਕਾਰਜਾਂ ਵਿੱਚ ਸਫਲਤਾ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਣੀ ਸਹਿਣ ਸਾਬਿਤਾ ਜੀਓ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਦੁੱਖਾਂ ਕਲੇਸਾਂ ਦਾ ਨਾਸ ਕਰਨਾ ਸੇਵਕਾਂ ਦੀਆਂ ਸੁਭ ਮਨੋਕਾਮਨਾਵਾਂ ਪੂਰਨ ਕਰਨੀਆਂ ਸਹਿਣ ਸਾਬਿਤਾ ਜੀਓ ਸੇਵਕਾਂ ਵੱਲੋਂ ਆਪ ਜੀ ਦੇ ਲਈ ਸੋਹਣੇ ਪੋਸਾਕੇ ਹਾਜ਼ਰ ਕੀਤੇ ਗਏ ਸਤਿਗੁਰੂ ਜੀ ਜੋ ਕਿ ਆਪ ਅੰਗੀਕਾਰ ਕਰ ਰਹੇ ਹੋ ਸੇਵਕਾਂ ਦੇ ਲੋਕ ਪੜਲੋ ਕਿ ਪੜਦੇ ਕਜਨਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸੇਵਕਾਂ ਵੱਲੋਂ ਪੰਚਮ ਕੜਾ ਪ੍ਰਸਾਦ ਦੀ ਦੇਗ ਹਾਜ਼ਰ ਹੈ ਦੇਗ ਆਪ ਜੀ ਦੇ ਦਰ ਤੇ ਪ੍ਰਵਾਨ ਹੋਵੇ ਪ੍ਰਵਾਨ ਹੋਆ ਪ੍ਰਸਾਦ ਸਾਧ ਸੰਗਤਾਂ ਦੀਆਂ ਰਸਨਾ ਲਾਇਕ ਹੋਵੇ ਜੋ ਛਕੇ ਆਪ ਜੀ ਦਾ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਪੇ ਸਤਿਗੁਰੂ ਜੀ ਇਸ ਵੇਲੇ ਦਰ ਤੇ ਆਈਆਂ ਸਰਬਤ ਸਾਧ ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਰਬਤ ਦੀਆਂ ਤਿਲ ਫੁੱਲ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀ ਸਰਬਤ ਦੇ ਕਾਰਜ ਰਸ ਕਰਨੇ ਸਰਬਤ ਨੂੰ ਨਾਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਣੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਦੇ ਭਾਣੇ ਸਰਬਤ ਦਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਉ ਗੁਰੂ ਪਿਆਰੇ ਸਤਸੰਗ ਜੀਓ, ਵਡਭਾਗੀ ਪਰਿਵਾਰ, ਜਿਨ੍ਹਾਂ ਨੇ ਆਪਣੀ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਧੀ ਪਾਸ ਮਾਲਕ ਜੀ, ਦੁੱਖ ਭੰਜਨ ਤੇਰਾ ਨਾਮ, ਦੁੱਖ ਭੰਜਨ ਤੇਰਾ ਨਾਮ ਜੀ, ਆਠ ਪੈਰ ਆਰਾਧੀਏ ਪੂਰਨ ਸਤਿਗੁਰ ਗਿਆਨ, ਜਿਸ ਕੇ ਸਿਰ ਉੱਪਰ ਤੋਂ ਸੁਆਮੀ ਸੋ ਦੁੱਖ ਕੈਸਾ ਪਾਵੇ, ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚਿਤ ਨਾ ਆਵੇ। ਐਸੀ ਅਰਦਾਸ ਐਸੀ ਭਾਵਨਾ ਲੈ ਕੇ ਗੁਰਮੁਖ ਪਰਿਵਾਰ ਨੇ ਬੱਚੀ ਦੇ ਦੇਹ ਰੋਗਤਾ ਲਈ ਇਹ ਪ੍ਰੋਗਰਾਮ ਰੱਖੇ ਹਨ। ਸਤਿਗੁਰ ਪਾਤਸ਼ਾਹ ਕਿਰਪਾ ਕਰਨ, ਪਰਿਵਾਰ ਦੀ ਬੇਨਤੀ ਕਰਦਿਆਂ ਹੋਇਆ ਸਤਿਗੁਰ ਪਾਤਸ਼ਾਹ ਕਿਰਪਾ ਕਰਨ ਕਿ ਭਾਈ ਚਤੁਰ ਦਿਸਾ ਕੀ ਨੋ ਬਲ ਆਪਣਾ ਸਿਰ ਉੱਪਰ ਕਰ ਤਾਰਿਓ, ਕਿਰਪਾ ਇਕੱਠਾ ਕਉ ਲੋਕਨ ਕੀ ਨੋ, ਦਾਸ ਕਾ ਦੋਖ ਵਿਦਾਰਿਓ। ਮਾਲਕ ਦੀ ਰਹਿਮਤ ਬਖਸ਼ਿਸ਼ ਕਰੀ ਬੱਚੀ ਤੇ ਮਿਹਰ ਪ੍ਰਿਆਹਤ ਰੱਖੇ, ਸੁੱਖ ਦਾ ਜੀਵਨ ਬਤੀਤ ਕਰਾਵੇ। ਸੋ ਇੰਨੀ ਸੇਵਾ ਪ੍ਰਵਾਨ ਕਰਨੀ ਦਰਾਏ ਸਮੂਹ ਸਾਧ ਸੰਗਤ ਦੀ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ, ਜਿਹੜੇ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਆਏ। ਸਮੁੱਚੇ ਵਰਮਾ ਪਰਿਵਾਰ ਵੱਲੋਂ ਆਪਸ ਜ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਦੀਵਾਨਾ ਦੀ ਥੀ ਸਮਾਪਤੀ ਹੋਈਆਂ ਭੁੱਲਾਂ ਚੁੱਕਾ ਦੇ ਖਿਮਾ ਕਰਨੀ, ਗੁਰੂ ਦੇ ਲੰਗਰ ਤਿਆਰ ਹਨ ਛਕਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਭਰਮ ਚੋਟਾਂ ਖਾਵੈ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਤੇ ਲਾਹੀ ਦਰਬਾਰ ਦੀਆਂ ਰਾਗ ਦਰਬਾਰ ਦੇ ਅੰਦਰ ਆ ਕੇ ਹਾਜ਼ਰੀ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ ਆ ਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਕੀਰਤਨ ਜਥਾ, ਜਿਹਨਾਂ ਨੇ ਆਪਣੀ ਰਾਹੀ ਬਾਣੀ ਦੇ ਗੀਤਾਂ ਅਨੁਸਾਰ ਬੜੇ ਰਸਮੇ ਨੇ ਕੀਰਤਨ ਸਿਰ ਮੁਕਵਾਏ ਨੇ। ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਅਤੇ ਇੱਕ ਵਾਰੀ ਫਿਰ ਮੈਂ ਸੰਗਤ ਨਾਲ ਸਾਂਝਾ ਕਰ ਲਵਾਂ, ਧੰਨਵਾਦ ਹੈ ਸਾਡੀ ਸਮੂਹ ਸੰਗਤ ਦੇ ਹਰ ਇੱਕ ਮੈਂਬਰ ਦਾ ਜਿਹਨਾਂ ਨੇ ਸਾਨੂੰ ਇਹ ਪਰਮਿਸ਼ਨ ਦਿੱਤੀ ਕਿ ਅਸੀਂ ਰਾਗ ਦਰਬਾਰ ਦੁਆਰਾ ਕੀਰਤਨ ਸ਼ਬਦ ਸ਼ੁਰੂ ਕਰਨਾ ਹੈ। ਸੋ ਉਹ ਕਰੀ ਬੈਠੇ, ਉਹਨਾਂ ਨੂੰ ਮੈਂ ਉਹਨਾਂ ਦੀ ਇਸ ਸੇਵਾ ਲਈ ਮੇਰਾ ਸਿਰ ਝੁਕਦਾ ਹੈ ਕਿ ਉਹ ਇੰਨਾ ਪਿਆਰ ਅਤੇ ਸ਼ਰਧਾ ਨਾਲ ਉਹ ਸਹਿਯੋਗ ਦੇ ਰਹੇ ਨੇ। ਸਾਰਿਆਂ ਦਾ ਹਾਰਦਿਕ ਧੰਨਵਾਦ। ਹੁਣ ਆਪ ਜੀ ਨੂੰ ਕੀਰਤਨ ਸਰਨ ਕਹਾਉਣਗੇ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਪੂਨੇ ਵਾਲੇ, ਅਤੇ ਉਹਨਾਂ ਨੇ ਰਾਗ ਚੁਣੇ ਹਨ ਜੀ ਕਾਨੜਾ ਰਾਗ, ਉਹ ਹੈ ਜੀ ਵਿਸਰ ਗਈ ਸਭ ਤਾਤ ਪਰਾਈ ਪਹਿਲਾ। ਦੂਜਾ ਹੈ ਜੀ ਜੈਜਾਬੰਤੀ ਰੇ ਮਨ ਕੌਣ ਗਤ ਹੋਏ ਹੈ ਤੇਰੀ। ਤੀਜਾ ਸ਼ਬਦ ਹੈ ਜੀ ਬੈਰਾੜੀ ਰਾਗ ਦਾ, ਸੰਤ ਸਿਆਮ ਨੇ ਹਰ ਜਸ ਗਾਇਓ। ਬੜਾ ਸੌਖਾ ਅਤੇ ਛੋਟਾ ਸ਼ਬਦ ਹੈ, ਅੱਗੇ ਮੈਂ ਜਾਣ ਕੇ ਤਾਂ ਆਪ ਨੂੰ ਦੱਸ ਰਿਹਾ, ਮੈਂ ਅਗਲਾ ਨਹੀਂ ਧੁੱਪ ਬੋਲਣੀ ਕਿਉਂਕਿ ਸਮਾਂ ਲਵਾਂਗਾ ਫਿਰ ਤਾਂ। ਚੌਥਾ ਹੈ ਜੀ ਹਿਮਾਲੀ ਗੌੜਾ ਦਾ, ਸਭੈ ਘੱਟ ਰਾਮ ਬੋਲੇ ਉਹ, ਅਤੇ ਜੇ ਸਮਾਂ ਹੋਇਆ ਤਾਂ ਬਸੰਤ ਕੀ ਰਾਗ ਦਾ ਕੀਰਤਨ ਕਰਨਗੇ, ਨਹੀਂ ਤਾਂ ਫਿਰ ਇੱਥੇ ਸਮਾਪਤੀ ਕਰ ਲੈਣਗੇ। ਆਓ ਆਪਾਂ ਨੂੰ ਪਰਸੋਂ 8:00 ਕੁਛ ਮਿੰਟ ਤੱਕ, 2-4 ਮਿੰਟ ਤੱਕ ਕੀਰਤਨ ਸਰਵਨ ਕਰੀਏ ਜੀ, ਦੂਜੇ ਬਖਸ਼ਾਂ ਲਈਏ। ਅਤੇ ਬਾਕੀਆਂ ਨੂੰ ਬੇਨਤੀ ਹੈ ਕੱਲ੍ਹ ਨੂੰ ਇਹ ਕੀਰਤਨ ਦਰਬਾਰ ਰਾਗ ਦਰਬਾਰ 10:30 ਤੋਂ ਸ਼ੁਰੂ ਹੋ ਜਾਣਾ 2 ਵਜੇ ਤੱਕ। ਆਪ ਜੀ ਵੀ ਆ ਕੇ ਜ਼ਰੂਰ ਗੁਰੂ ਦੀਆਂ ਬਖਸ਼ਾਂ ਲਓ, ਬੈਠ ਕੇ ਸਰਵਨ ਕਰੋ ਕੀਰਤਨ ਰਾਗਾਂ ਅਨੁਸਾਰ। ਆਓ ਹੁਣ ਕੀਰਤਨ ਸਰਵਨ ਕਰੀਏ ਜੀ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਸਾਡੇ ਭਾਗਾਂ ਨਾਲ ਸੰਗਤ ਪ੍ਰਾਪਤ ਹੁੰਦੀ ਹੈ ਜਦੋਂ ਚੀਰ ਘੱਟ ਹੈ। ਵੱਡੇ ਭਾਗ ਹੁੰਦੇ ਹਨ ਜਿਸ ਪ੍ਰਾਣੀ ਦੇ ਉਸਨੂੰ ਗੁਰੂ ਦੀ ਸੰਗਤ ਮਿਲਦੀ ਹੈ ਤੇ ਗੁਰੂ ਦੀ ਸੰਗਤ ਵਿੱਚ ਹੀ ਪਾਰ ਉਤਾਰਾ ਹੁੰਦਾ ਹੈ। ਸੋ ਬਾਣੀ ਵਿੱਚ ਲਿਖਿਆ ਹੈ ਜੇ ਕੋਈ ਇਨਸਾਨ ਇੱਕ ਘੜੀ, ਪੁਰਾਣੇ ਟਾਈਮ ਵਿੱਚ ਘੜੀ ਹੁੰਦਾ ਸੀ 24 ਮਿੰਟ ਦਾ ਸਮਾਂ, 24 ਮਿੰਟ 25 ਮਿੰਟ ਲਗਾ ਲਓ ਭਾਵੇਂ। ਸੋ 24 ਮਿੰਟ ਦੇ ਸਮੇਂ ਨੂੰ ਇੱਕ ਘੜੀ ਕਿਹਾ ਜਾਂਦਾ ਸੀ ਤੇ ਕਬੀਰ ਸਾਹਿਬ ਜੋ ਬਹੁਤ ਵੱਡੇ ਭਗਤ ਸੰਤ ਹੋਏ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ, ਕਹਿੰਦੇ ਨੇ ਕਬੀਰ ਏਕ ਘੜੀ ਆਦੀ ਘੜੀ। ਇਨਸਾਨ ਬਹੁਤ ਬਿਜ਼ੀ ਹੈ, ਉਸ ਕੋਲ ਦੁਨੀਆਂ ਦੇ ਸਭ ਕੰਮ ਲਈ ਟਾਈਮ ਹੈ, ਆਪਣੇ ਬੱਚਿਆਂ ਦੇ ਸਾਰੇ ਕੰਮ ਕਰਦਾ ਹੈ, ਮਾਂ ਬਾਪ ਦੇ ਵੀ ਕਰਦਾ, ਆਪਣੇ ਕੰਮ ਵੀ ਕਰਦਾ, ਪਰ ਉਸ ਕੋਲ ਟਾਈਮ ਨਹੀਂ ਹੈ ਨਾ, ਕੇਵਲ ਪਰਮਾਤਮਾ ਵਾਸਤੇ ਟਾਈਮ ਨਹੀਂ ਹੈ, ਜਿਸ ਨੇ ਉਸਨੂੰ ਬਣਾਇਆ ਸੰਸਾਰ 'ਚ ਭੇਜਿਆ ਕਿ ਭਾਈ ਤੂੰ ਮੇਰਾ ਨਾਮ ਜਪਣਾ ਹੈ। ਸੱਚਮੁੱਚ ਇਹੀ ਹੁਕਮ ਸੀ, ਭਾਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਿਹਦੇ ਜਾਨਵਰ ਨੇ ਨਾ, ਪਸ਼ੂ ਪੰਛੀ ਜਾਨਵਰ, ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦੇ। ਇੱਕ ਇਨਸਾਨ ਹੈ ਜਿਸ ਕੋਲ ਇਹ ਅੱਖਾਂ ਨੱਕ ਮੂੰਹ, ਉਹ ਬੈਠ ਕੇ ਬੰਦਗੀ ਕਰ ਸਕਦਾ, ਸਿਮਰਨ ਕਰ ਸਕਦਾ, ਮੈਡੀਟੇਸ਼ਨ ਕਰ ਸਕਦਾ ਤੇ ਪਰਮਾਤਮਾ ਨੂੰ ਮਿਲ ਸਕਦਾ, ਜਾਨਵਰ ਨਹੀਂ ਮਿਲ ਸਕਦੇ। ਇਸੇ ਵਾਸਤੇ 84 ਲੱਖ ਜੂਨ ਤੋਂ ਬਾਅਦ ਮਨੁੱਖਾਂ ਦੀ ਹੀ ਮਿਲੀ ਹੈ, ਪਰ ਮਨੁੱਖ ਨੂੰ ਲੱਗਦਾ ਜੇ ਮੈਂ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਹੋ ਜਾਵਾਂ ਤੇ ਸ਼ਾਇਦ ਮੈਂ ਸੁਖੀ ਹੋ ਜਾਵਾਂਗਾ, ਪਰ ਨਹੀਂ ਹੁੰਦਾ। ਮੇਰੇ ਕੋਲ ਸਾਰੇ ਸਾਮਾਨ ਆ ਜਾਣ, ਮੇਰੇ ਕੋਲ ਬਹੁਤ ਸਾਰੀਆਂ ਕਾਰਾਂ ਹੋਣ ਜਾਂ ਵੱਡਾ ਬਿਜ਼ਨਸ ਹੋਵੇ, ਬੜੇ ਇੰਪਲਾਈ ਹੋਣ, ਪਰ ਸੁਖੀ ਇਨਸਾਨ ਫਿਰ ਵੀ ਨਹੀਂ ਹੋ ਸਕਦਾ। ਸੁਖੀ ਹੋਣ ਦਾ ਇੱਕੋ ਇੱਕ ਤਰੀਕਾ ਹੈ, ਮੈਡੀਟੇਸ਼ਨ, ਸਿਮਰਨ, ਭਗਤੀ, ਬੈਠ ਕੇ ਜੋ ਭਗਤਾਂ ਨੇ ਕੀਤਾ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ ਤੇ ਗੁਰੂ ਸਾਹਿਬ ਬਾਣੀ ਅੰਦਰ ਲਿਖ ਰਹੇ ਹਨ। ਸ਼ਬਦ ਹੈ ਜਿਵੇਂ ਭਗਤ ਕਬੀਰ ਜੀ ਨੇ ਕਿਹਾ, ਤੇਰੇ ਕੋਲ ਟਾਈਮ ਨਹੀਂ ਹੈ, ਤੂੰ ਕੇਵਲ 12 ਮਿੰਟ ਕੱਢ ਲੈ। ਇੱਕ ਘੜੀ 25 ਮਿੰਟ ਨਹੀਂ ਕੱਢ ਸਕਦਾ, 12.5 ਮਿੰਟ ਕੱਢ ਲੈ, 12 ਮਿੰਟ ਵੀ ਨਹੀਂ, ਉਸ ਤੋਂ ਹੋਰ ਅੱਧੇ ਕਰ ਲੈ, 5-6 ਮਿੰਟ ਭਗਤੀ ਕਰ, ਸਿਮਰਨ ਕਰ। ਜੇ ਅਸੀਂ ਅੱਜ ਵੀ ਸਟਾਰਟ ਕਰੀ ਨਾ, ਜਿਹੜੇ ਲੋਕ ਨਹੀਂ ਸਿਮਰਨ ਕਰਦੇ, ਸਤਸੰਗ ਨਹੀਂ ਕਰਦੇ, ਉਹ ਕੇਵਲ 5 ਮਿੰਟ ਰੋਜ਼ ਦਾ ਸਤਸੰਗ ਕਰਨ ਲੱਗ ਪੈਣ, ਘਰ ਬੈਠ ਕੇ ਸਿਮਰਨ ਬੰਦਗੀ ਕਰਨ, ਉਹਨਾਂ ਦਾ ਮਨ ਵਿੱਚ ਸ਼ਾਂਤੀ ਆਏਗੀ ਤੇ ਹੌਲੀ ਹੌਲੀ ਸਿਮਰਨ ਦਾ ਟਾਈਮ ਵਧੇਗਾ। ਜਿਉਂ ਜਿਉਂ ਟਾਈਮ ਵਧੇਗਾ, ਲਾਈਫ ਵਿੱਚ, ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੋਣਗੇ। ਪਦਾਰਥ ਉਹੀ ਰਹਿਣਗੇ, ਸਾਡੇ ਕੋਲ ਪਦਾਰਥ ਹੈ ਨਹੀਂ ਜਾਂ ਨਹੀਂ, ਡਜ਼ ਨਾਟ ਮੈਟਰ। ਅਸੀਂ ਸਿਰਫ ਸੋਚਦੇ ਹੀ ਹਾਂ ਮੇਰੇ ਕੋਲ ਪਦਾਰਥ ਜ਼ਿਆਦਾ ਆ ਜਾਣਗੇ, ਮੈਂ ਸੁਖੀ ਹੋ ਜਾਊਂਗਾ, ਪਰ ਮਨੁੱਖ ਸੁਖੀ ਫਿਰ ਵੀ ਨਹੀਂ ਹੁੰਦਾ। ਆਓ, ਗੁਰੂ ਸਾਹਿਬ ਕਹਿੰਦੇ ਹਨ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੈ ਚਿਤਾਰੇ। ਚਿਤਾਰੇ ਤੋਂ ਭਾਵੇਂ ਪ੍ਰਭੂ ਨੂੰ ਯਾਦ ਕਰਨਾ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ, ਦੇਖੋ ਮੈਂ ਹੁਣੇ ਕਹਿ ਰਿਹਾ ਸੀ ਨਾ, 5 ਮਿੰਟ ਬੈਠ ਕੇ ਸਿਮਰਨ ਬੰਦਗੀ ਕਰੋ, ਪਰ 5 ਮਿੰਟ ਤੁਸੀਂ ਆਪਣੀ ਬੈਟਰੀ ਚਾਰਜ ਕਰ ਲਈ। ਪੁਰਾਣੇ ਟਾਈਮ 'ਤੇ ਨਾ, ਟਾਈਮ ਪੀਸ ਹੁੰਦੇ ਸੀ, ਕਲੋਕ ਜਿਹੜੀਆਂ ਹੁੰਦੀਆਂ ਸਨ, ਇਲੈਕਟ੍ਰਿਕ ਨਹੀਂ ਸੀ ਹੁੰਦੀਆਂ, ਉਹ ਚਾਬੀ ਭਰਨੀ ਹੁੰਦੀ ਸੀ, ਚਾਬੀ ਕੇਵਲ 2 ਜਾਂ 3 ਮਿੰਟ ਚਾਬੀ ਭਰ ਦੋ, ਫਿਰ 24 ਆਵਰ ਤੱਕ ਘੜੀ ਚੱਲਦੀ ਸੀ 24 ਘੰਟੇ। ਸੋ ਗੁਰੂ ਸਾਹਿਬ ਵੀ ਕਹਿੰਦੇ, ਤੂੰ ਸਿਮਰਨ ਕਰਨ ਲਈ ਬੈਠ ਜਾ, ਜਦੋਂ ਤੇਰਾ ਮਨ ਜੁੜ ਗਿਆ ਨਾ, ਫਿਰ ਤੂੰ ਭਾਵੇਂ ਆਪਣੀ ਜੌਬ ਕਰ, ਬਿਜ਼ਨਸ ਕਰ, ਮਾਂ ਬਾਪ ਦੀ ਸੇਵਾ ਕਰ, ਬੱਚਿਆਂ ਦੀ ਪਾਲਣਾ ਕਰ, ਸਾਰੇ ਕੰਮ ਕਰਦਿਆਂ ਤੇਰਾ ਮਨ ਜਿਹੜਾ ਪ੍ਰਭੂ ਨਾਲ ਜੁੜ ਜਾਏਗਾ। ਉਹ ਹੋ ਗਿਆ ਉਠਤ ਬੈਠਤ ਸੋਵਤ ਜਾਗਤ। ਹੇ ਪ੍ਰਭੂ, ਮੇਰਾ ਮਨ ਤੈਨੂੰ ਹੀ ਯਾਦ ਕਰਦਾ ਹੈ। ਆਓ ਅਸੀਂ ਬੇਨਤੀ ਕਰਦੇ ਹਾਂ, ਗੁਰੂ ਸਾਹਿਬ ਕਿਵੇਂ ਕਮਾਲ ਦਾ ਸ਼ਬਦ ਉਚਾਰਨ ਕਰ ਰਹੇ ਨੇ, ਜਦੋਂ ਭਰੋਸਾ ਹੋ ਗਿਆ ਕਿ ਦੁੱਖ ਵਿੱਚ ਸੁੱਖ 'ਚ ਮੈਂ ਕੇਵਲ ਪ੍ਰਭੂ ਨੂੰ ਹੀ ਯਾਦ ਕਰਨਾ ਹੈ, ਪ੍ਰਭੂ ਹੀ ਮੇਰਾ ਮਾਂ ਬਾਪ ਭੈਣ ਭਰਾ ਹੈ, ਸਾਰੀ ਸਹਾਇਤਾ ਕਰਨ ਵਾਲਾ। ਆਓ, ਸ਼ਬਦ ਪਾਠ ਤੇ ਸਮਾਪਤੀ ਹੋਵੇਗੀ, 8 ਮਿੰਟ ਬਾਕੀ ਨੇ ਸਾਡੇ ਕੋਲ, ਪੂਰੇ 8:30 ਤੇ 8:30 ਤੇ ਸਮਾਪਤੀ ਹੋ ਜਾਏਗੀ। ਇਹ ਰਲ ਕੇ ਸਾਰੇ ਪੁੱਪ ਬੋਲਦੇ ਹਾਂ ਸ਼ਬਦ ਸਾਧ ਸੰਗਤ ਜੀ ਧਿਆਨ।
1: ਵਾਹਿਗੁਰੂ ਜੀ ਉਠਤ ਬੈਠਤ।

ਐਕਸਪਲੇਨ ਕਰਨਾ ਚਾਹੁੰਦਾ, ਜੋ ਤੁਮ ਕਰੋ ਸੋਈ ਪਲ ਹਮਰੇ। ਅਸੀਂ ਕਈ ਵਾਰ ਸੋਚਦੇ ਹਾਂ ਨਾ ਕਿ ਮੇਰੇ ਨਾਲ ਚੰਗਾ ਨਹੀਂ ਹੋਇਆ, ਇਹ ਜੋ ਹੋਇਆ ਪਰਮਾਤਮਾ ਨੇ ਚੰਗਾ ਨਹੀਂ ਕੀਤਾ, ਕੋਈ ਫੈਮਿਲੀ ਮੈਂਬਰ ਉਸਦੀ ਡੈਥ ਹੋ ਗਈ, ਜਾਂ ਮੇਰੀ ਜੋਬ ਚਲੀ ਗਈ, ਜਾਂ ਮੇਰੀ ਸੰਸਾਰ ਚ ਜਿੱਥੇ ਬੜੀ ਇੱਜ਼ਤ ਬਣੀ ਹੋਈ ਸੀ ਇੱਜ਼ਤ ਖਤਮ ਹੋ ਗਈ, ਬੇਇੱਜ਼ਤੀ ਹੋ ਗਈ, ਇਨਸਲਟ ਹੋ ਗਈ। ਕੁਛ ਹੈਪਨ ਸੰਸਾਰ ਚ ਹੁੰਦੀਆਂ ਨੇ ਕਈ ਵਾਰ, ਜੋ ਅਸੀਂ ਪਸੰਦ ਨਹੀਂ ਕਰਦੇ ਪਰ ਹੋ ਜਾਂਦੀਆਂ ਨੇ। ਉਹ ਸਤਿਗੁਰੂ ਜੀ ਕਹਿੰਦੇ ਨੇ ਜੋ ਤੁਮ ਕਰੋ ਸੋਈ ਪਲ ਹਮਰੇ। ਪਰਮਾਤਮਾ ਤੇ ਸਾਡੇ ਭੱਲੇ ਵਾਸਤੇ ਹੀ ਕਰਦਾ ਹੈ, ਕੁਛ ਸਾਨੂੰ ਲੈਸਨ ਸਿਖਾਉਣਾ ਹੁੰਦਾ ਜਿਹੜਾ ਅਸੀਂ ਸਿੱਖਦੇ ਨਹੀਂ। ਕਈ ਵਾਰ ਕਹਿੰਦੇ ਮੈਨੂੰ ਪਤਾ ਹੈ, ਮੈਨੂੰ ਪਤਾ, ਸਭ ਕੁਛ ਪਤਾ, ਕੁਛ ਨਹੀਂ ਪਤਾ ਹੁੰਦਾ। ਸੋ ਗੁਰੂ ਸਾਹਿਬ ਵਾਹਿਗੁਰੂ ਸਾਨੂੰ ਕੋਈ ਲੈਸਨ ਸਿਖਾਉਣਾ ਚਾਹੁੰਦੇ ਨੇ ਤੇ ਸਾਨੂੰ ਝਟਕਾ ਲੱਗਦਾ ਹੈ, ਕੋਈ ਦੁੱਖ ਆ ਜਾਂਦਾ ਹੈ। ਸੋ ਸਤਿਗੁਰੂ ਜੀ ਮਿਹਰ ਕਰਨ, ਸਮਾਂ ਪੂਰਾ ਹੋ ਗਿਆ, ਸਾਧ ਸੰਗਤ ਇੱਕ ਦੋ ਮਿੰਟ ਉੱਪਰ ਜਾ ਰਹੇ ਨੇ, ਖੇਮਾ ਚਾਹੁੰਦੇ ਹਾਂ। ਐਤਵਾਰ ਸ਼ਾਮ ਨੂੰ ਅਸੀਂ 6 ਤੋਂ 7 ਕੀਰਤਨ ਕਰਦੇ ਹੁੰਦੇ ਹਾਂ ਸਾਧ ਸੰਗਤ ਜੀ, ਉਸ ਵਿੱਚ ਅਸੀਂ ਵਾਹਿਗੁਰੂ ਦਾ ਨਾਮ ਜ਼ਰੂਰ ਜਪਦੇ ਹਾਂ। ਪਹਿਲਾਂ ਆਰਤੀ ਹੁੰਦੀ ਹੈ, 6 ਤੋਂ 7 ਜਿਹੜਾ ਪ੍ਰੋਗਰਾਮ ਹੁੰਦਾ, 6-10 ਤੋਂ 7 ਤੱਕ, 6-10 ਤੋਂ 7 ਪ੍ਰੋਗਰਾਮ ਦੇ ਵਿੱਚ ਐਤਵਾਰ ਉਸ ਵਿੱਚ ਵਾਹਿਗੁਰੂ ਸਿਮਰਨ ਵੀ ਹੁੰਦਾ ਹੈ। ਸੋ ਜਿਨ੍ਹਾਂ ਵੀਰਾਂ ਭੈਣਾਂ ਨੇ ਹੁਣ ਰੇਡੀਓ 'ਤੇ ਸੁਣਿਆ, ਇੰਟਰਨੈਟ 'ਤੇ ਸੁਣ ਰਹੇ ਨੇ, ਜਾਂ ਹੁਣ ਬੈਠੇ ਨੇ, ਜਿਹੜੇ ਆਉਣਾ ਚਾਹੁਣ ਜ਼ਰੂਰ ਸੰਗਤ ਸਾਥ ਦਿਓ ਸਾਡਾ ਇੱਥੇ ਸਾਹਮਣੇ ਬੈਠ ਕੇ। ਜ਼ਰੂਰੀ ਨਹੀਂ ਹੁੰਦਾ ਕਿ ਉੱਧਰ ਹੀ ਸਾਰੀ ਬੀਬੀਆਂ ਨੇ ਬਹਿਣਾ, ਮੇਰੇ ਕਈ ਮਿੱਤਰ ਫਰੈਂਡ ਫੈਮਿਲੀ ਸਮੇਤ ਇੱਥੇ ਬੈਠ ਜਾਂਦੇ ਨੇ, ਨਾਲ ਬੈਠੋ, ਸਾਰੇ ਗਾਓ, ਕਿਉਂਕਿ ਸਭ ਨੇ ਰਲ ਕੇ ਗੁਣ ਗਾਣੇ ਨੇ, ਕੇਵਲ ਰਾਗੀ ਪਾਈ ਦਾ ਕੰਮ ਨਹੀਂ ਹੈ ਗੁਣ ਗਾਣਾ। ਤੁਸੀਂ ਸਾਰੇ ਉੱਥੇ ਬੈਠੇ ਵੀ ਗੁਣ ਗਾ ਸਕਦੇ ਹੋ। ਗੁਰਮਾਤ ਕਿਰਪਾ ਕਰਨ, ਭੁੱਲਾਂ ਚੋਲਾਂ ਦੀ ਖਿਮਾ। ਸੰਤ ਜਨਾ

ਐਸੇ ਰਾਗ ਹਨ ਜਿਨ੍ਹਾਂ ਨੂੰ ਗਾ ਕੇ ਸੁਣ ਕੇ ਜਿਨ੍ਹਾਂ ਦੇ ਅੰਦਰ ਰਾਗ ਦਾ ਬੀਜ ਹੈ ਇੱਕ ਮਸਤੀ ਛਾ ਜਾਂਦੀ ਹੈ ਕਿਉਂਕਿ ਰਾਗ ਪਰਮੇਸ਼ਰ ਨਾਲ ਮਿਲਾਪ ਕਰਦਾ। ਇਤਿਹਾਸ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕੋਈ ਸਮਾਧੀ ਨਹੀਂ ਲਾਈ, ਕੋਈ ਤਪੱਸਿਆ ਨਹੀਂ ਕੀਤੀ, ਸਤਿਗੁਰੂ ਜੀ ਆਪ ਬਚਨ ਕਰਦੇ ਹਨ ਮੈਂ ਰੱਬ ਨੂੰ ਗਾ ਕੇ ਪਾਇਆ। ਬੜਾ ਈਜ਼ੀ ਤਰੀਕਾ, ਰਾਗਾਂ ਵਿੱਚ ਕੋਈ ਰਾਗ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੇ ਲੈ ਕੇ ਆਏ। ਜਦੋਂ ਸੰਸਾਰ ਬਣਿਆ ਹੈ ਗੁਰਬਾਣੀ ਵੀ ਸੀ ਰਾਗ ਵੀ ਸੀ, ਲੇਕਿਨ ਬਾਣੀ ਨੂੰ ਰਾਗਾਂ ਵਿੱਚ ਕਿਸੇ ਨੇ ਨਹੀਂ ਸਿਖਾਇਆ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਕਿ ਰਾਗਾਂ ਦੀ ਔਰ ਰਾਗਾਂ ਵਿੱਚ ਗਾ ਕੇ ਪਰਮੇਸ਼ਰ ਜਿਹੜਾ ਹੈ, ਹਾਲਾਂਕਿ ਆਪ ਨਰਾਇਣ ਹੈ ਉਹ ਕਲਾਕਾਰ ਜਗ ਮੈਂ ਪੜ ਰਹੇ ਹੋ, ਲੇਕਿਨ ਯਾਦ ਇਤਿਹਾਸ ਕਰਦਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਗਾਉਂਦੇ ਸਨ ਭਾਈ ਮਰਦਾਨਾ ਸਾਹਿਬ ਰਬਾਬ ਦਾ ਸਾਥ ਦਿੰਦੇ ਸਨ ਤਾਂ ਸਾਰਾ ਕੁਝ ਠਹਿਰ ਜਾਂਦਾ ਸੀ, ਰੁਕ ਜਾਂਦਾ ਸੀ। ਐਸੀ ਆਵਾਜ਼ ਰਸ ਵਾਲੀ ਔਰ ਐਸਾ ਕੀਰਤਨ, ਔਰ ਇਹ ਵੀ ਉਹੀ ਰੀਤਾ ਹੈ, ਕੋਈ ਅਸੀਂ ਨਹੀਂ ਤਿਆਰ ਸੀਲਾਂ ਵਸੀਲਾਂ ਚਲੀਆਂ ਆਈਆਂ ਸੈਂਕੜੇ ਸਾਲ ਪੁਰਾਣੀਆਂ। ਜਿਵੇਂ ਇਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਸ਼ਬਦ ਹੈ, ਰੇ ਮਨ ਕੌਣ ਗਤ ਹੋਏ ਹੈ ਤੇਰੇ, ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪ ਗਾਇਨ ਕੀਤੀ ਹੈ, ਔਰ ਜੋ ਬਿਹਾਗੜੇ ਦੀ ਗਾਇਨ ਕੀਤੀ ਹੈ ਉਹ ਵੀ ਪੰਜਵੇਂ ਪਾਤਸ਼ਾਹ ਨੇ ਆਪ ਕਿਰਪਾ ਕੀਤੀ ਹੈ। ਸਾਡੇ ਗੁਰੂ ਸਾਹਿਬ ਗੁਰੂ ਜਨ ਉਸਤਾਦ ਕਹਿੰਦੇ ਸਨ, ਮਤ ਸਮਝਣਾ ਕਿ ਅਸੀਂ ਬਣਾਈਆਂ ਰੀਤਾਂ, ਮੈਂ ਆਪਣੇ ਗੁਰੂ ਕੋਲੋਂ ਕਰਦਿਆਂ ਕਰਦਿਆਂ ਇਹ ਗੁਰੂ ਸਾਹਿਬ ਤੱਕ ਕੜੀ ਪਹੁੰਚਦੀ ਹੈ ਕਿ ਉਹ ਰੀਤਾਂ ਸੁਖਾਓ। ਕੁਛ ਮਿੰਟ ਦਾ ਸਮਾਂ ਲਵਾਂਗੇ ਆਪ ਜੀ ਦਾ।

WWE

Thank you.

ਦਾ ਮਾਹੌਲ ਬਹੁਤ

Allah'a emanet.

ਪਿਆਰ

ਬ੍ਰਹਮ

ਬੇਟੀ ਕੋਲ ਜਾਣ ਤੋਂ ਮਾਈਆ ਸਾਰੀ ਗੱਲ

Amen. Mm-hmm.

Thank you.

Santo Espírito.